0: ਨਾਲ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਚਰ ਆਈ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਪੌੜੀ ਤੁਰੇ ਪਲਾਣੇ ਪੌਣ ਵੇਗਾਰਗੇ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ ਕਰਮਣ ਪਾਵਦੇ ਹਰਮ ਚ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ।

0: ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਥਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੇ ਤੋਹੇ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਦੇਵਾ ਸੁਤ ਕੂੜ, ਅੱਖੀ ਸੁਤਕ ਵੇਖਣਾ ਪਰਤੇ ਪਰਤਨ ਰੂਪ, ਕੰਨੀ ਸੁਤ ਕੰਨ ਪਹਿਲਾ ਇਤਬਾਰੀ ਖਾਹੇ, ਨਾਨਕ ਹਸਾ ਆਦਮੀ ਬਦੇ ਜਮਪੁਰ ਜਾਹੇ ਮਹਲਾ ਪਹਿਲਾ।
0: ਸਭੋ ਸੁਤਕ ਭਰਮ ਹੈ ਦੂਜਾ ਲੱਗਿਆ ਜਾਏ, ਜੰਮਣ ਮਰਨਾ ਹੁਕਮ ਹੈ ਹਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਨਿਤੋਂ ਨਿਜ ਸੰਭਾਏ।
1: ਨਾਨਕ ਜਿਨੇ ਗੁਰਮੁਖ ਬੁੱਧਿਆ, ਨਾਨਕ ਜਿਨੇ ਗੁਰਮੁਖ ਬੁੱਧਿਆ, ਤੇਨਾ ਸੂਤ ਕੋ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਮਿਲਕ

0: ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਗਿਰ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇਵੇ ਲੱਗਾ ਪੜਨ ਸਲੋ ਤੂੰ ਹੱਥੀ ਜਾਈ ਸੱਟਿਆ ਕਿਸੇ ਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਲੂਣ ਪੰਜਵਾਂ ਪਾ ਕਿਰਤ ਤਾ ਹੋਆ ਪਾ ਕੁਵਿਤ ਆਪੀ ਸੋਦਨ ਗੱਡਿਆ ਥੁੱਕਾ ਪਈਆ ਤਿੰਨ ਜਿਤ ਮੁਖ ਨਾਮ ਨਾ ਉਚਰੈ ਬਿਣਨਾ ਵਰ ਸਖਾਹੇ ਨਾਨਕੇ ਵਹਿ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹਲਾ ਪਹਿਲਾ
1: ਪੰਡ ਜਮੀਐ ਪੰਡ ਨਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬਲਦਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਕਿਤ ਸੱਚੇ ਦਰਬਾਰ ਪੌੜੀ

0: ਰਾਤ ਗੁਹੰਡੀਏ ਮੰਦਕ ਸੁਨਿਆਖੀਏ ਪਾਲੇ ਅੱਖਰ ਇਹੋ ਬੁਝੀਏ ਮੂਰਖੇ ਨਾਲ ਲੁਜੀਏ ਨਾਲ ਜੀਏ ਨਾਲ ਜੀਏ
1: ਸਭ ਤੋਂ ਆਖਿਆ ਆਪਣਾ ਜਿਸਨਾ ਸੋਜਣ ਕੱਢੀਐ ਕੀਤਾ ਆਪੋ ਆਪਣਾ ਆਪੇ ਲੇਖਾ ਸੰਢੀਐ ਜਾ ਰਹਿਣ ਨਹੀਂ ਜਗ ਤਾਂ ਕਾਜ ਕਰਮ ਹੰਢੀਐ।

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਜੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਏ ਮੋ ਤੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਉਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਚੌਥੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ,

ਪਰਵਾਹ ਨਾਹੀ ਕਿਸੇ ਕੇਰੀ ਬਾਰ ਸੱਚੇ ਨਾਹ ਦਰਵਾਤ ਉਪਰ ਖਰਚ ਮੰਗਾ ਜਬੇ ਦੇਤਾ ਖਾਹੇ ਦੀਵਾਨ ਕੋ ਕਲਮੇ ਕਾ ਹਮਾ ਤੁਮਾ ਮੇਲ ਦਰਲੇ ਲੇਖਾ ਭੀੜ ਛੁੱਟੇ ਦਰਲੇ ਲੇਖਾ ਭੀੜ ਛੁੱਟੇ ਨਾਨਕ ਜਿਉਂ ਤਿਲ ਪੌੜੀਆ।

0: ਸਾਰੀ ਹੈ ਜਿਸਕੇ ਜੀ ਪ੍ਰਾਣ ਹੈ ਤੋ ਸਾਹਿਬ ਮਾਨੋ ਸਾਰੀ ਹੈ ਆਪਣਾ ਕੀ ਆਪਣਾ ਆਪ ਹੀ ਕਸਵਾਰੀ ਹੈ ਕਸਵਾਰੀ ਹੈ ਕਸਵਾਰੀ ਹੈ
1: ਔੜੀ ਆਪੇ ਕਰਾ ਕਿਉ ਕਲਾ ਪੇ ਤਧਾਰੀਏ ਦੇ ਕਿਸਤਾ ਆਪਣਾ ਤਰਕ ਕੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ।

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਵੇਰ ਦੇ 6 ਵਜ ਰਹੇ ਨੇ। ਆਓ ਹੁਣ ਸਮਾਂ ਫੜਨੇ ਆ ਸੂਫੀਆਨਾ ਕਲਾਮ। ਹੁਣ ਤੋਂ ਬਸ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ
1: समात फरमाओ सूफियाना रंग, समात फरमाओ सूफियाना रंग।

ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 6:28 ਤੇ 37 ਸੈਕਿੰਡ ਹੋਏ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਰਣਜੀਤ ਰਾਏ ਮਖੀਜਾ ਆਪ ਸਭ ਨੂੰ ਨਮਸਤੇ ਰਾਮ ਰਾਮ ਜੀ ਕਰਿੰਦਾ। ਅੱਜ ਅਸਾਂ ਆਪ ਸਭ ਦੇ ਨਾਲ ਹਾਜ਼ਰ ਹੈ ਸਿਰਾਇਕੀ ਲੋਕ ਕਹਾਣੀ ਤੇ ਸਿਰਾਇਕੀ ਸੰਗੀਤ ਦੇ ਨਾਲ। ਪਹਿਲੇ ਸੁਣਦੇ ਹਾਂ ਸਿਰਾਇਕੀ ਦੀ ਲੋਕ ਕਹਾਣੀ ਜਾਦੂਏ ਬੋਣੇ ਤੇ ਖੂਬਸੂਰਤ ਲਿਬਾਸ। ਬਹੁ ਅਰਸੇ ਪਹਿਲੇ ਦੀ ਗੱਲ ਹੈ, ਇਕ ਗਾਂਵ ਵਿਚ ਜੁੱਤੇ ਚੱਪਲ ਬਣਾਉਣ ਵਾਲਾ ਕਾਰੀਗਰ ਯਾਨੀ ਮੋਚੀ ਤੇ ਹੁੰਦੀ ਕੁਆਰ ਲਾਉਂਦੇ ਹਨ। ਉਹ ਆਪਣਾ ਗੁਜ਼ਾਰਾ ਕਰਨ ਵਾਸਤੇ ਨਵੀਆਂ ਜੁੱਤੀਆਂ ਬਣਾ ਕੇ ਬਾਜ਼ਾਰ ਵਿਚ ਵੇਚਦੇ ਹਨ। ਬਹੁ ਮਿਹਨਤ ਕਰਨ ਦੇ ਬਾਅਦ ਵੀ, ਦਿਨ ਰਾਤ ਲੱਗੇ ਰਹਿਣ ਦੇ ਬਾਅਦ ਵੀ, ਹੁਣ ਕੋ ਆਪਣੇ ਕੰਮ ਦੇ ਬਦਲੇ ਬਹੁ ਘੱਟ ਪੈਸੇ ਦੀ ਕਮਾਈ ਥੀਂਦੀ ਹੈ, ਬਰਕਤ ਨਾ ਦੇ ਬਰਾਬਰ ਹੈ। ਉਨ੍ਹਾਂ ਦਾ ਗੁਜ਼ਾਰਾ ਬਹੁ ਮੁਸ਼ਕਿਲ ਨਾਲ ਜਿਵੇਂ ਤਿਵੇਂ ਥੀਂਦਾ ਹੈ। ਵੱਲ ਇਕ ਦਿਨ ਅਜਿਹਾ ਵੀ ਆਇਆ ਕਿ ਕਾਰੀਗਰ ਕੋਲ ਜੁੱਤੀਆਂ ਬਣਾਉਣ ਕਿਤੇ ਚੰਮਾ ਗਿਣਨ ਦੇ ਵੀ ਪੈਸੇ ਕਾਨਾ ਹਨ। ਉਹ ਟੱਕੇ ਟੱਕੇ ਵਾਸਤੇ ਮੁਥਾਜ ਹਨ। ਘਰ ਦੇ ਕੋਨੇ ਕੋਨੇ ਵਿਚ ਗੋਲਣ ਦੇ ਬਾਅਦ ਇਕ ਨਿੱਕਾ ਜਾ ਚਮੜੇ ਦਾ ਟੁਕੜਾ ਨਜ਼ਰ ਆਇਆ। ਕਾਰੀਗਰ ਸੋਚਣ ਲੱਗਾ ਕਿ ਲੱਗਦੇ ਇਹ ਮੇਰਾ ਆਖਰੀ ਮੌਕਾ ਹੋ ਸੀ ਜੁੱਤੀ ਬਣਾਉਣ ਦਾ। ਮੈਂ ਹੀ ਟੁਕੜੇ ਦੇ ਨਾਲ ਇਕ ਸ਼ਾਨਦਾਰ ਜੁੱਤੀ ਬਣੇ ਸਾਂ। ਜੀ ਜਾਨ ਲਾ ਕੇ ਅਜਿਹੀ ਜੁੱਤੀ ਬਣੇ ਸਾਂ ਕਿ ਸਾਰੇ ਹੈਰਾਨ ਥੀ ਵੇਸ਼ਨ। ਕਾਰੀਗਰ ਜੁੱਤੀ ਬਣਾਉਣ ਦੇ ਕੰਮ ਵਿਚ ਜੋੜ ਗਿਆ। ਕਾਰੀਗਰ ਬਹੁ ਸਫਾਈ ਨਾਲ ਆਪਣਾ ਕੰਮ ਕਰਨ ਦਾ ਪਿਆ ਸੀ। ਸ਼ਾਮ ਧੀਰੇ ਥੀਂਦੇ ਥੀਂਦੇ ਕਟਾਈ ਦਾ ਕੰਮ ਪੂਰਾ ਥੀ ਗਿਆ ਸੀ। ਜੁੱਤੀ ਦੀ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤੋਸ। ਕੰਮ ਕਰੇਂਦੇ ਰਾਤ ਥੀ ਗਈ। ਹੁਣ ਇਹ ਕੱਟੇ ਵਿਚ ਚਮੜੇ ਕੋ ਇਕ ਮੇਜ਼ ਤੇ ਰੱਖ ਦਿੱਤਾ। ਉਹ ਥੱਕ ਟੁੱਟ ਵੀ ਗਿਆ ਸੀ। ਅੱਜ ਵਾਸਤੇ ਇਤਨਾ ਕੰਮ ਕਾਫੀ ਹੈ, ਬਾਕੀ ਕੱਲ ਸਵੇਰੇ ਆ ਕੇ ਕਰੇ ਸਾਂ। ਇਹ ਸੋਚ ਕੇ ਹੁਣ ਆਪਣੀ ਦੁਕਾਨ ਬੰਦ ਕਰ ਦਿੱਤੀ। ਉਹ ਆਪਣੇ ਘਰ ਦੀ ਤਰਫ ਤੁਰ ਪਿਆ। ਘਰ ਵੰਜਣ ਕੇ ਹੱਥ ਮੂੰਹ ਧੋ ਕੇ ਕੁਆਰ ਦੇ ਪਕਾਏ ਉਹ ਟੁੱਕੜ ਖਾਦੋਸ ਤੇ ਖਟੜੇ ਤੇ ਬਿਸਤਰ ਵਿਛਾ ਕੇ ਸੁਣ ਗਿਆ। ਝੱਟ ਖੰਡ ਸੁਚੇਂਦੇ ਹੀ ਗੁਜ਼ਰਾ ਹੋ ਸੀ ਕਿ ਹੁਣ ਕੋ ਨੀਂਦ ਆ ਗਈ। ਅਗਲੇ ਦੀਵਾਰ ਉਹ ਜਲਦੀ ਉੱਠ ਗਿਆ। ਸਾਂਝ ਉਭਾਰ ਥੀਂਦੇ ਹੀ ਗੜਵੀ ਗੋਛਾ ਚਾ ਕੇ ਖੂਹ ਤੇ ਧਾਵਣ ਤੁਰ ਗਿਆ। ਵਾਪਿਸ ਘਰ ਆ ਕੇ ਆਪਣੀ ਹੱਟੀ ਤੇ ਵੰਜਣ ਵਾਸਤੇ ਤਿਆਰ ਥੀਂਦਾ ਹੀ ਪਿਆ ਸੀ ਕਿ ਕੁਆਰ ਸਾਹਮਣੇ ਆ ਗਈ। ਹੁਣ ਕੋਨ ਪਹਿਲੇ ਉਹ ਕੁਝ ਆਖ ਸੀ। ਕਾਰੀਗਰ ਨੇ ਆਖਿਆ, ਅੱਜ ਮੇਰੇ ਕੰਮ ਦਾ ਆਖਰੀ ਦਿਨ ਹੈ, ਰੱਬ ਜਾਣੇ ਮੇਰੇ ਕੰਮ ਦਾ ਅੱਗੋਂ ਕਿਆ ਥੀ ਸੀ। ਕੁਆਰ ਨੇ ਤਸੱਲੀ ਦੇਂਦੇ ਹੋਏ ਆਖਿਆ, ਇਹਦਾ ਨਾ ਸੋਚਾ ਕਰੋ, ਜਲਦੀ ਹੀ ਸਭ ਠੀਕ ਥੀ ਵੈਸੀ, ਤੁਸਾਂ ਹਿੰਮਤ ਨਾ ਹਾਰੋ। ਕਾਰੀਗਰ ਮੋਚੀ ਕੋ ਪਤਾ ਹੈ ਕਿ ਹੁੰਦੀ ਕੁਆਰ ਦੀ ਹਿੰਮਤ ਦੇਵਣ ਵਾਲੀ ਗਾਲੀ ਹੁਣ ਬੇਕਾਰ ਹਨ। ਵੱਲ ਵੀ ਹੁਣ ਮੁਸਕਰਾ ਕੇ ਕੰਮ ਤੇ ਨਿਕਲ ਗਿਆ।

ਜਿਹਨਾਂ ਨਾਲ ਪੈਸੇ ਨਾਲ ਉਹ ਜੁੱਤੀਆਂ ਬੂਟ ਬਣਾਉਣ ਵਾਸਤੇ ਚਮੜਾ ਖਰੀਦ ਗਿੱਦਾ ਦੁਕਾਨ ਤੇ ਆ ਕੇ ਮੋਚੀ ਨੇ ਨਵੇਂ ਚਮੜੇ ਦੇ ਨਾਲ ਜੁੱਤੀ ਬਣਾਉਣ ਦਾ ਕੰਮ ਸ਼ੁਰੂ ਚ ਕੀਤਾ ਤੇ ਜਿਵੇਂ ਹੀ ਸ਼ਾਮ ਥਈ ਮੋਚੀ ਆਪਣਾ ਅਧੂਰਾ ਕੰਮ ਛੋੜ ਕੇ ਆਪਣੇ ਘਰ ਵਾਸਤੇ ਨਿਕਲ ਗਿਆ ਖਾਣਾ ਖਾਣ ਦੇ ਦੌਰਾਨ ਹੁਣ ਆਪਣੇ ਕੁਆਰ ਕੋ ਤਫਸੀਲ ਨਾਲ ਸਾਰੀ ਗੱਲ ਸੁਣਾਈ ਗਾਲ ਸੁਣ ਕੇ ਕੁਆਰ ਨੇ ਆਖਿਆ ਕਿ ਮੈਂ ਕਾਕੋ ਆਖਿਆ ਹੀ ਕਿ ਕਦੇ ਹਿੰਮਤ ਨਾ ਹਾਰਿਆ ਕਰੋ ਤੁਸਾਂ ਇੱਕ ਹਿੰਮਤ ਕਸ ਇਨਸਾਨ ਹੋ ਰੱਬ ਦੇ ਘਰ ਵਿਚ ਦੇਰ ਹੈ ਅੰਧੇਰ ਕਾਇਮੀ ਜੋ ਕੁਝ ਵੀ ਥੀਂਦੇ ਪਰਮ ਪਿਤਾ ਪਰਮਾਤਮਾ ਦੀ ਮਰਜ਼ੀ ਨਾਲ ਹੀ ਥੀਂਦੇ ਅਗਲੇ ਡਿਓ ਵੱਲ ਦੁਕਾਨ ਤੇ ਪਹੁੰਚਾ ਦਰਵਾਜ਼ਾ ਖੋਲਦੇ ਹੀ ਵੱਲ ਹੈਰਾਨ ਥੀ ਗਿਆ ਇਹ ਖੂਬਸੂਰਤ ਬੂਟਾਂ ਦੀ ਜੋੜੀ ਮੇਜ ਤੇ ਬਣੀ ਤੇ ਤਿਆਰ ਬਣੀ ਪਈ ਹੈ ਜਿੱਥਾਂ ਕਾਰੀਗਰ ਨੇ ਆਪਣਾ ਕੰਮ ਅਧੂਰਾ ਛੋੜਾ ਹੀ ਕਾਰੀਗਰ ਆਪਣੇ ਨਾਲ ਤਾਲਾ ਕਰਨ ਲੱਗ ਪਿਆ ਮੈਂ ਕੁਤੇ ਯਕੀਨ ਕਰ ਨਹੀਂ ਆਂਦਾ ਪਿਆ ਕਿ ਇਹਦੇ ਸਾਰੇ ਸਾਲਾਂ ਦੀ ਮਿਹਨਤ ਦੇ ਬਾਅਦ ਵੀ ਮੈਂ ਇਹ ਜੇ ਖੂਬਸੂਰਤ ਕਦੀ ਵੀ ਬੂਟ ਪਕਾਨਾ ਬਣਾਏ ਹਨ ਹੁਣ ਵੀ ਨਹੀਂ ਬਣਾ ਸਕਦਾ ਜ਼ਰੂਰ ਕੋਈ ਮੇਰੀ ਮਦਦ ਕਰਨ ਦਾ ਪਏ ਉਹ ਵੱਲ ਖੂਬਸੂਰਤ ਬੂਟ ਦੀ ਜੋੜੀ ਚਾ ਕੇ ਬਾਜ਼ਾਰ ਗਿਆ ਤੇ ਬੂਟਾਂ ਕੋ ਅੱਛੇ ਦਾਮ ਵੇਚ ਕੇ ਨਵਾਂ ਚਮੜਾ ਗਿੱਧੀ ਆਇਆ ਹੀ ਵਾਸਤੇ ਹੁਣ ਜ਼ਿਆਦਾ ਬੂਟ ਬਣਾਉਣ ਵਾਸਤੇ ਚਮੜਾ ਗਿੱਧਾ ਤੇ ਉਵੇਂ ਹੀ ਮੇਜ਼ ਤੇ ਰੱਖ ਕੇ ਘਰ ਲੰਘ ਗਿਆ ਅਗਲੇ ਦਿਨ ਹੁਣ ਵਲਾ ਉਹ ਸ਼ਾਇਦ ਇੱਠੀ ਕਿ ਬਹੁਤ ਸਾਰੇ ਬੂਟ ਮੇਜ਼ ਤੇ ਤਿਆਰ ਥਾਏ ਪਏ ਹਨ ਹੁੰਦੇ ਵਿਚ ਸੈਂਡਲ ਬੂਟ ਚੱਪਲ ਗੁਰਗਾਬੀ ਤੇ ਬਾਈ ਵੀ ਕਿਸਮ ਦੇ ਜੁੱਤੇ ਬੂਟ ਹਨ ਕਾਰੀਗਰ ਸੋਚਣ ਲਗਾ ਕਿ ਇਤਨੇ ਖੂਬਸੂਰਤ ਜੋੜੇ ਕੌਣ ਤਿਆਰ ਕਰਨ ਦੇ ਪਏ ਆਖਿਰ ਕੌਣ ਹੈ ਜਿਹੜਾ ਮੇਰੀ ਚੰਗੀ ਨੀਅਤ ਨਾਲ ਕੰਮ ਕਰ ਅੰਜਾਮ ਦਿੰਦਾ ਪਏ ਜੇਕਰ ਇਵੇਂ ਹੀ ਕਈ ਮੇਰੀ ਮਦਦ ਕਰਦਾ ਰਹਿ ਗਿਆ ਤੇ ਮੈਂ ਜਲਦੀ ਹੀ ਅਮੀਰ ਥੀ ਵੈਸਾ ਮੇਰੀ ਜ਼ਿੰਦਗੀ ਖੁਸ਼ਹਾਲ ਥੀ ਵੈਸੀ ਮੋਚੇ ਨੇ ਚਮੜਾ ਕੱਟ ਕੇ ਉੱਚੀ ਵਾਰੀ ਮੇਜ਼ ਤੇ ਰੱਖ ਦਿੱਤਾ ਤਾਂ ਕਿ ਕੋਈ ਆਵੇ ਹੁੰਦੇ ਵਾਸਤੇ ਖੂਬਸੂਰਤ ਜੁੱਤੀਆਂ ਬਣਾ ਕੇ ਚਲਾ ਵੰਨੇ ਇਵੇਂ ਹੀ ਕਈ ਨੀ ਚੱਲਦਾ ਰਿਹਾ ਉਹ ਚਮੜਾ ਕੱਟ ਕੇ ਰੱਖ ਦਿੰਦਾ ਅਗਲੇ ਦਿਨ ਨੂੰ ਤਿਆਰ ਜੁੱਤੀਆਂ ਮਿਲਦੀਆਂ ਹਨ ਜਲਦੀ ਹੀ ਉਹ ਕਾਰੀਗਰ ਬਹੁ ਮਸ਼ਹੂਰ ਥੀ ਗਿਆ ਹੁੰਦੇ ਬਣਾਏ ਹੋਏ ਜੁੱਤੇ ਬੂਟ ਦੀ ਤਾਰੀਫ ਹਰ ਜਾਤੇ ਥੀਮਣ ਲੱਗ ਪਈ ਹੁਣ ਦੀ ਕਮਾਈ ਵੀ ਵੱਧ ਗਈ ਹੁਣ ਉਹ ਲੋਕੀ ਆਲੀਸ਼ਾਨ ਘਰ ਦੇ ਮਾਲਿਕ ਹਨ ਘੋਟ ਕੁਆਰ ਆਪਣੀ ਨਵੀਂ ਜ਼ਿੰਦਗੀ ਨਾਲ ਬਹੁਤ ਖੁਸ਼ ਹਨ ਕੁਆਰ ਹਮੇਸ਼ਾ ਪਰਮਾਤਮਾ ਦੀ ਸ਼ੁਕਰੀਆ ਅਦਾ ਕਰੇਂਦੀ ਹੈ ਕਿ ਕਿਵੇਂ ਉਹਨਾਂ ਦੀ ਕਿਸਮਤ ਬਦਲ ਗਈ ਹੈ ਸਬਰ ਦਾ ਫਲ ਮਿੱਠਾ ਥੀਂਦੇ ਕਾਰੀਗਰ ਵੀ ਆਪਣੀ ਕੁਆਰ ਨਾਲ ਸਹਿਮਤ ਹੈ ਤੇ ਆਪਣੀ ਤਰੱਕੀ ਦਾ ਸਾਰਾ ਸ਼੍ਰੇਅ ਹਮੇਸ਼ਾ ਕੁਆਰ ਕੋ ਹੀ ਦਿੰਦਾ ਰਹਿੰਦਾ ਹੈ ਹੀ ਹੌਸਲੇ ਤੇ ਸਬਰ ਦਾ ਨਤੀਜਾ ਹੈ ਜਿੰਦੀ ਵਜ੍ਹਾ ਕਰਕੇ ਉਹਨਾਂ ਦੀ ਜ਼ਿੰਦਗੀ ਖੁਸ਼ਗਵਾਰ ਥੀ ਗਈ ਹੈ ਇੱਕ ਦੀ ਕੁਆਰ ਨੇ ਆਖਿਆ ਕਿ ਸਾਕੂ ਉਹਨਾਂ ਕੋ ਨਹੀਂ ਭੁੱਲਣਾ ਚਾਹੀਦਾ ਜਿਹੜੇ ਸਾਡੀ ਮਦਦ ਕਰਦੇ ਪਏ ਹਨ ਸਾਕੂ ਪਤਾ ਕਰਨਾ ਹੋ ਸੀ ਕਿ ਪ੍ਰਮਾਤਮਾ ਦੇ ਭੇਜੇ ਹੋਏ ਬੰਦੇ ਕੌਣ ਹਨ ਜਿਹੜੇ ਬਿਨਾਂ ਕੋਈ ਹਿਰਸ ਦੇ ਸਾਡੀ ਮਦਦ ਕਰਦੇ ਪਏ ਹਨ ਸਾਡਾ ਵੀ ਫਰਜ਼ ਹੈ ਕਿ ਉਹਨਾਂ ਕੋ ਕੁਝ ਕਿਵੇਂ ਕਈ ਤਰੀਕੇ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰ ਸਕੂ ਘੋਟ ਨੇ ਆਖਿਆ ਕਿ ਅਸਾਂ ਕਿਵੇਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਸਕਦੂ ਉਹ ਤਾਂ ਸਵੇਲ ਥੀਂਦੇ ਹੀ ਕਿਥੇ ਲੱਗੇ ਵੇਂਦੇ ਹਨ ਕੁਆਰ ਨੇ ਇੱਕ ਸਲਾਹ ਦਿੱਤੀ ਕਿ ਉਹਨਾਂ ਕੱਲ ਅਸਾਂ ਰਾਤੀ ਦੁਕਾਨ ਵਿਚ ਲੁਕ ਕੇ ਬਹਿ ਥੀ ਘੋਟ ਵੀ ਡਾਲ ਵਾਸਤੇ ਤਿਆਰ ਥੀ ਗਿਆ ਕਿ ਇਹ ਠੀਕ ਰਾਸੀ ਦੇਖੂ ਤਾਂ ਸਹੀ ਇੱਕ ਹੈਨ ਕੌਣ ਇਹ ਆਖ ਕੇ ਡੂ ਮੈਂ ਸਮਤ ਹੈ ਤਾਂ ਕਿ ਅਗਲੀ ਡੀ ਸਵੇਰੇ ਹੱਟੀ ਤੇ ਵੰਜਣ ਵਾਸਤੇ ਵੇਲੇ ਨਾਲ ਤਿਆਰ ਥੀ ਸਕਣ ਅਗਲੇ ਦਿਨ ਰੋਜ਼ ਦੀ ਤਰ੍ਹਾਂ ਮੋਚੀ ਚਮੜਾ ਕੱਟ ਕੇ ਮੇਜ਼ ਤੇ ਰੱਖਣ ਲੱਗ ਗਿਆ ਸ਼ਾਮ ਥਈ ਤੇ ਹੁੰਦੀ ਕੁਆਰ ਦੁਕਾਨ ਤੇ ਆ ਗਈ ਕੁਆਰ ਨੇ ਆਖਿਆ ਕਿ ਜੀ ਲੋ ਹੁਣ ਅਸਾਂ ਲੁਕ ਵੇਂਦੇ ਹਾਂ ਘੋਟ ਨੇ ਆਖਿਆ ਕਿ ਠੀਕ ਹੈ ਅਸਾਂ ਕਮਰੇ ਵਿਚ ਲੁਕ ਵੇਂਦੂ ਜਿੱਥਾਂ ਅਸਾਂ ਹੀ ਕਮਰੇ ਵਿਚ ਨਜ਼ਰ ਰੱਖ ਸਕਦੇ ਹੋ ਉਵੇਂ ਨਾਲ ਵਾਲੇ ਕਮਰੇ ਵਿਚ ਲੁਕ ਗਏ ਤੇ ਇੰਤਜ਼ਾਰ ਕਰਨ ਲੱਗੇ ਰਾਤ ਵੇਲੇ ਉਹਨਾਂ ਕੋ ਕਈ ਦੇ ਗਾਉਣ ਦੀ ਆਵਾਜ਼ ਆਈ ਉਹਨਾਂ ਨੇ ਲੁਕ ਕੇ ਡਿੱਠਾ ਕਿ ਦੇਖ ਕੇ ਹੈਰਾਨ ਥੀ ਗਏ ਉਹ ਛੋਟੇ ਜਿਹੇ ਬੋਨੇ ਪੁਰਾਣੇ ਲਿਬਾਸ ਵਿਚ ਖਿੜਕੀ ਤੇ ਚੜ ਕੇ ਅੰਦਰ ਆਉਂਦੇ ਪਏ ਹਨ ਉਹਨਾਂ ਨੇ ਛਲਾਂਗ ਮਾਰੀ ਤਾਂ ਅੰਦਰ ਆ ਗਏ ਤੇ ਦੂਵੇ ਬੋਨੇ ਮੇਜ਼ ਤੇ ਚੜ ਕੇ ਨੱਚਣ ਤੇ ਗਾਉਣ ਲੱਗੇ ਮੋਚੀ ਨੇ ਇਹ ਨਜ਼ਾਰਾ ਪਹਿਲੇ ਕਦੇ ਹੀ ਕਾਨਾ ਡਿੱਠਾਈ ਮਿੱਠੜੀ ਆਵਾਜ਼ ਵਿਚ ਦੂਵੇ ਬੋਨੇ ਗਾਉਂਦੇ ਪਏ ਹਨ ਅਸਾਂ ਨੂੰ ਯਾਰ ਕਰੇਂਦੇ ਕਮਾਲ ਦੇਖ ਕਿੰਨੋ ਸਾਡੀ ਚਾਲ ਕਦ ਭਾਵੇਂ ਛੋਟਾ ਹੈ ਸਾਡਾ ਪਰ ਅਸਕਾਨੀ ਨਿੱਕੇ ਬਾਲ ਅਸਾਂ ਨੱਚ ਸੁਕਰੇ ਸੂ ਧਮਾਲ ਭਾਵੇਂ ਵੱਜ ਕੋਈ ਵੀ ਤਾਲ ਅਸਾਨੂੰ ਯਾਰ ਕਰੇਂਦੇ ਕਮਾਲ ਅਸਾਨੂੰ ਯਾਰ ਕਰੇਂਦੇ ਕਮਾਲ ਆਪਣਾ ਨੱਚ ਖਤਮ ਕਰਨ ਦੇ ਬਾਅਦ ਦੋਵੇਂ ਬੋਣੇ ਜੁੱਤੇ ਬਣਾਉਣ ਲੱਗ ਪਏ ਉਹਨਾਂ ਨੇ ਕਢਾਈ ਤੋਂ ਗਹਿਣ ਕੇ ਸਿਲਾਈ ਕਰਨ ਦਾ ਤਾਂ ਸਾਰਾ ਕੰਮ ਬਹੁਤ ਖੂਬਸੂਰਤ ਨਾਲ ਕੀਤਾ ਮੋਚੀ ਤੇ ਹੁੰਦੀ ਕੁਆਰ ਬਣਦੇ ਹੋਏ ਜੁੱਤੇ ਦੇਖ ਕੇ ਬਹੁਤ ਖੁਸ਼ ਥੇ ਦੋਵੇਂ ਬੋਣੇ ਦੀ ਕਾਬਲੀਅਤ ਦੇਖ ਕੇ ਦੋਵੇਂ ਬਹੁਤ ਹੈਰਾਨ ਹਨ ਬੋਨੇ ਨੇ ਆਪਣਾ ਕੰਮ ਖਤਮ ਕਰਨ ਦੇ ਬਾਅਦ ਦੋਵੇਂ ਨੇ ਖਿੜਕੀ ਤੋਂ ਬਾਹਰ ਛਾਲ ਮਾਰ ਦਿੱਤੀ ਤੇ ਗਾਇਬ ਥੀ ਗਏ ਉਹਨਾਂ ਦੇ ਵੰਜਣ ਦੇ ਬਾਅਦ ਮੋਚੀ ਦੀ ਕੁਆਰ ਨੇ ਘੋਟਕੂ ਆਖਿਆ ਕਿ ਇਹ ਦੋਵੇਂ ਜਾਦੂ ਬੋਨੇ ਹਨ ਹਨ ਤਾਂ ਦੋਵੇਂ ਇੱਥਾਂ ਆ ਕੇ ਸਾਡੀ ਮਦਦ ਕਰਦੇ ਹਨ ਸਾਕੂ ਵੀ ਇਹਨਾਂ ਵਾਸਤੇ ਕੁਝ ਕਰਨਾ ਚਾਹੀਦਾ ਘੋਟ ਨੇ ਕੁਆਰ ਦੀ ਗਾਲ ਨਾਲ ਸਹਿਮਤ ਥੀ ਕੇ ਆਖਿਆ ਜ਼ਰੂਰ ਪਰ ਅਸਾਂ ਉਹਨਾਂ ਵਾਸਤੇ ਕਿਆ ਕਰ ਸਕਦੇ ਹਾਂ ਕੁਆਰ ਨੇ ਜਵਾਬ ਦਿੱਤਾ ਤੁਸਾਂ ਇੱਠਾ ਹੀ ਉਹਨਾਂ ਦੇ ਲਿਬਾਸ ਬਹੁਤ ਪੁਰਾਣੇ ਫੱਟੇ ਹੋਏ ਤੇ ਮੈਲੇ ਕੁਚੈਲੇ ਚਿੱਕੜ

0: ਲੰਬੜੇ ਹੋਏ ਨਜ਼ਰ ਆਉਂਦੇ ਪਏ ਹਨ। ਅਸਾਂ ਉਹਨਾਂ ਕੋ ਕੁਝ ਨਵੇਂ ਲਿਬਾਸ ਦੇ ਸਕਦੇ ਹਾਂ। ਘੋਟ ਨੇ ਆਖਿਆ, ਹਾਂ ਇਹ ਤਾਂ ਬਹੁ ਚੰਗੀ ਗੱਲ ਹੈ, ਮੈਂ ਉਹਨਾਂ ਦੇ ਵਾਸਤੇ ਨਵੀਂ ਜੁੱਤੀ ਬਣੇ ਸਾਂ। ਕੁਆਰ ਨੇ ਆਖਿਆ, ਮੈਂ ਉਹਨਾਂ ਵਾਸਤੇ ਸੋਹਣਾ ਜਾਂ ਖੂਬਸੂਰਤ ਲਿਬਾਸ ਬਣੇ ਸਾਂ। ਉਹਨਾਂ ਦੋਵਾਂ ਨੇ ਆਪਣੇ ਆਪਣੇ ਤਰੀਕੇ ਨਾਲ ਬੋਨਾਂ ਵਾਸਤੇ ਤੋਹਫਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇੱਕ ਹਫ਼ਤੇ ਬਾਅਦ ਮੋਚੀ ਨੇ ਦੋ ਛੋਟੇ ਛੋਟੇ ਜੋੜੇ ਬਣਾਏ ਤੇ ਦੋ ਹੁੰਦੀ ਕੁਆਰ ਨੇ ਉਹਨਾਂ ਵਾਸਤੇ ਦੋ ਜੈਕਟਾਂ ਤੇ ਦੋ ਪੈਂਟਾਂ ਵੀ ਬਣਾਇਆ। ਕੁਆਰ ਦੇ ਬਣਾਏ ਹੋਏ ਕੱਪੜੇ ਦੇਖ ਕੇ ਘੋਟ ਨੇ ਬਹੁਤ ਤਾਰੀਫ ਕੀਤੀ ਕਿ ਇਹ ਸੋਹਣੇ ਕੱਪੜੇ ਡੂਮੇ ਬੋਨੇ ਕੋ ਉੱਤੇ ਬਹੁਤ ਸੋਹਣੇ ਲੱਗ ਸਨ ਤੇ ਜੁੱਤੀਆਂ ਵੀ ਕੱਪੜਿਆਂ ਦੇ ਨਾਲ ਬਹੁਤ ਸੋਹਣੀਆਂ ਨਜ਼ਰ ਆਉਂਦੀਆਂ ਪੈਣ। ਕੁਆਰ ਕੱਪੜੇ ਦੇ ਜੁੱਤੇ ਬੋਨੇ ਤੇ ਦੇਵਣ ਵਾਸਤੇ ਬਹੁਤ ਬੇਤਾਬ ਥਈ ਪਈ ਆਈ। ਮੋਚੀ ਕਾਰੀਗਰ ਨੇ ਆਖਿਆ ਕਿ ਅਗਲਾ ਦੀਵਾਰ ਵਿਸਾਖੀ ਦਾ ਨਹੀਂ ਹੈ, ਅਸਾਂ ਆਪਣੀ ਦੁਕਾਨ ਕੋ ਸਜੇ ਸੂ ਤੇ ਕੰਮ ਕਰਨ ਵਾਲੀ ਮੇਜ਼ ਤੇ ਉੱਤੇ ਜੁੱਤੇ ਰੱਖ ਦੇ ਸੂ। ਮਿਲ ਕੇ ਦੁਕਾਨ ਕੋ ਬਹੁਤ ਸੋਹਣਾ ਸਜਾਇਆ। ਵਿਸਾਖੀ ਦਾ ਨਹੀਂ ਕਰਕੇ ਮੋਚੀ ਦੀ ਕੁਆਰ ਨੇ ਦੋ ਮਾਲਾ ਮੇਵੇ ਮੂੰਗਫਲੀ ਕਿਸ਼ਮਿਸ਼ ਵਾਲੀ ਬਣਾ ਕੇ ਨਾਲ ਰੱਖ ਦਿੱਤੀ। ਮੇਜ਼ ਦੇ ਉੱਤੇ ਸਾਰੇ ਤੋਹਫੇ ਰੱਖ ਦਿੱਤੋ ਨੇ। ਜਿਵੇਂ ਹੀ ਰਾਤ ਥਈ ਉਹਨਾਂ ਦੇ ਉਹਨਾਂ ਕੋ ਬੋਨੀਆਂ ਦੀ ਆਵਾਜ਼ ਆ ਗਈ। ਰੋਜ਼ ਵਾਂਗੂ ਬੋਨੇ ਖਿੜਕੀ ਦੇ ਛਲਾਂਗ ਮਾਰ ਕੇ ਅੰਦਰ ਆ ਗਏ। ਹਮੇਸ਼ਾ ਦੀ ਤਰ੍ਹਾਂ ਉਹ ਨੱਚਣ ਤੇ ਗਾਉਣ ਲੱਗ ਗਏ। ਸਾਡੂ ਯਾਰ ਕਰੇ ਦੇ ਕਮਾਲ, ਦੇਖ ਗਿਨੋ ਸਾਡੀ ਚਾਲ, ਜਿਹਦੇ ਟੱਪਦੇ ਉਹਨਾਂ ਦੋਵੇਂ ਦੀ ਨਜ਼ਰ ਮੇਜ਼ ਤੇ ਗਈ। ਹੁਣ ਹੈਰਾਨ ਥੀਵਣ ਦੀ ਵਾਰੀ ਦੋਵੇਂ ਬੋਨੀਆਂ ਦੀ ਹੈ। ਇੱਕ ਬੋਨੇ ਨੇ ਆਖਿਆ, ਅੱਜ ਤੇ ਕਈ ਕੰਮ ਨਜ਼ਰ ਨਹੀਂ ਆਉਂਦਾ ਪਿਆ। ਦੂਜੇ ਬੋਨੇ ਨੇ ਆਖਿਆ, ਕੰਮ ਕੋ ਛੋੜ, ਇਹ ਤਾਂ ਦੇਖ ਕਿਤਨੇ ਸੋਹਣੇ ਲਿਬਾਸ ਹਨ, ਖੂਬਸੂਰਤ ਜੁੱਤੇ ਲਾਥੇ ਥੇ, ਇਹ ਕੱਪੜਿਆਂ ਦੇ ਰੰਗ ਵੀ ਬਹੁਤ ਸੋਹਣੇ ਹਨ। ਪਹਿਲੇ ਬੋਨੇ ਨੇ ਜਵਾਬ ਦਿੱਤਾ ਕਿ ਮੈਂ ਕੋ ਲੱਗਦੇ ਹੋ ਕਿ ਮੋਚੀ ਸਾਡਾ ਸ਼ੁਕਰੀਆ ਅਦਾ ਕਰਨ ਚਾਹੁੰਦੇ। ਦੂਜੇ ਨੇ ਆਖਿਆ ਕਿ ਲੱਗਦਾ ਹੈ ਸਾਡੇ ਕੰਮ ਨਾਲ ਬਹੁ ਖੁਸ਼ ਹੈ। ਦੋਵੇਂ ਬਹੁ ਖੁਸ਼ ਤੇ ਤੇ ਲਿਖਣ ਲੱਗ ਪਏ ਤੇ ਸਾਰੀਆਂ ਸ਼ਈਆਂ ਪਾਵਣ ਸ਼ੁਰੂ ਕਰ ਦਿੱਤਾ। ਝੱਟ ਖੰਨ ਵਿੱਚ ਦੋਵੇਂ ਬੋਨੇ ਨੇ ਕੱਪੜੇ ਤੇ ਜੁੱਤੇ ਪਾ ਦਿੱਤੇ। ਦੋਵੇਂ ਬੋਨੇ ਬਹੁ ਸੋਹਣੇ ਲੱਗਦੇ ਪਏ ਹਨ, ਉਹ ਇੱਕ ਦੂਜੇ ਦੀ ਤਾਰੀਫ ਕਰਦੇ ਪਏ ਹਨ। ਤੂੰ ਬਹੁ ਸੋਹਣਾ ਲੱਗਦਾ ਪਈ, ਨਹੀਂ ਤੂੰ ਵੀ ਬਹੁ ਸੋਹਣਾ ਲੱਗਦਾ ਪਈ, ਇਹ ਕੱਪੜੇ ਬਹੁ ਸੋਹਣੇ ਹਨ। ਇਹਨਾਂ ਦੋਵਾਂ ਦੀ ਗੱਲ ਬਾਤ ਦੂਜੇ ਕਮਰੇ ਵਿੱਚ ਚੁੱਪ ਚਾਪ ਮੋਚੀ ਤੇ ਹੁੰਦੀ ਕੁਆਰ ਸੁਣਦੇ ਪਏ ਹਨ। ਦੋਵੇਂ ਬੋਨੀਆਂ ਨੇ ਵਲਾ ਨੱਚਣ ਟੱਪਣ ਸ਼ੁਰੂ ਕਰ ਦਿੱਤਾ। ਅਸਾਂ ਨੂੰ ਯਾਰ ਕਰੇ ਦੇ ਕਮਾਲ, ਸਾਡੇ ਕੱਪੜੇ ਹਨ ਬੇਮਿਸਾਲ, ਨਵੀਂ ਜੁੱਤੀ ਤੇ ਨਵੀਂ ਹੈ ਚਾਲ, ਨੱਸੂ ਇੱਕ ਦੂਜੇ ਦੇ ਨਾਲ, ਅਸਾਂ ਨੂੰ ਯਾਰ ਕਰੇ ਦੇ ਕਮਾਲ। ਮੋਚੀ ਤੇ ਹੁੰਦੀ ਕੁਆਰ ਦੋਵੇਂ ਬੋਨੇ ਕੋ ਦੇਖ ਕੇ ਬਹੁ ਖੁਸ਼ ਥਾਏ ਕਿ ਆਖਿਰ ਬੋਨੀਆਂ ਨੇ ਉਹਨਾਂ ਦੇ ਦਿੱਤੇ ਹੋਏ ਤੋਹਫੇ ਪਸੰਦ ਆਏ। ਕੁਝ ਦੇਰ ਬਾਅਦ ਬੋਨੇ ਖਿੜਕੀ ਤੋਂ ਛਾਲ ਮਾਰ ਕੇ ਅੰਧੇਰੇ ਵਿੱਚ ਗਾਇਬ ਥੀ ਗਏ। ਮੋਚੀ ਤੇ ਹੁੰਦੀ ਕੁਆਰ ਕਮਰੇ ਵਿੱਚ ਬਾਹਰ ਆ ਗਏ। ਦੋਵੇਂ ਦੇ ਚਿਹਰੇ ਤੇ ਹੁਣ ਇੱਕ ਸਕੂਨ ਆਈ, ਖੁਸ਼ੀ ਨਜ਼ਰ ਆਉਂਦੀ ਪਈ। ਆਖਿਰ ਉਹ ਵੀ ਆਪਣੇ ਅਣਜਾਣ ਮਦਦਗਾਰ ਵਾਸਤੇ ਕੁਝ ਕਰ ਸਕਦੇ ਹਨ, ਕੁਝ ਕੀਤਾ ਹਨ, ਖੁਸ਼ੀ ਦੇ ਕੁਝ ਛੱਡ ਉਹਨਾਂ ਕੋ ਦੇ ਸਕੇ ਹਨ। ਦੋਵੇਂ ਘੋਟ ਕੁਆਰ ਨੇ ਵੀ ਘਰ ਵੰਜ ਕੇ ਆਪਣਾ ਜਸ਼ਨ ਮਨਾਉਣ ਦਾ ਫੈਸਲਾ ਕੀਤਾ। ਅਗਲੇ ਦਿਨ ਮੋਚੀ ਨੇ ਦੁਕਾਨ ਤੇ ਵੰਜ ਕੇ ਚਮੜਾ ਕੱਟਣਾ ਸ਼ੁਰੂ ਕੀਤਾ ਤੇ ਰਾਤ ਕੋ ਉਹਨਾਂ ਬੋਨਾਂ ਵਾਸਤੇ ਛੋੜ ਦਿੱਤਾ। ਲੇਕਿਨ ਅਗਲੇ ਦਿਨ ਜਿਹੜੇ ਵੇਲੇ ਮੋਚੀ ਦੁਕਾਨ ਤੇ ਪਹੁੰਚਾ ਤੇ ਹੁਣੇ ਡਿੱਠਾ ਕਿ ਮੇਜ਼ ਤਾਂ ਉਵੇਂ ਦੀ ਉਵੇਂ ਪਈ ਥਈ, ਉਥਾਈ ਕਦੀ ਕੋਈ ਸ਼ਾਇ ਵੀ ਕਾਨੀ। ਉਥਾਈ ਹੁਣੇ ਆਪਣੀ ਕੁਆਰ ਕੋ ਦੱਸਿਆ ਉਵੇਂ ਬੋਨੇ ਤੇ ਰਾਤ ਕੋ ਆਈ ਕਾਨੀ, ਨਾ ਤੇ ਕੋਈ ਨਵੀਂ ਜੁੱਤੀ ਬਣੀ ਲੱਖੀ ਹੈ। ਕੁਆਰ ਨੇ ਆਖਿਆ, ਕੋਈ ਗੱਲ ਨਹੀਂ, ਉਹਨਾਂ ਨੇ ਸਾਡੀ ਬਹੁ ਮਦਦ ਕੀਤੀ ਹੈ, ਹੁਣ ਤੁਹਾਕੋ ਪਹਿਲੇ ਦੀ ਤਰ੍ਹਾਂ ਆਪਣਾ ਕੰਮ ਕਾਰੀਗਰੀ ਨਾਲ ਕਰਨਾ ਚਾਹੀਦਾ ਹੈ। ਖੋਟ ਨੇ ਆਖਿਆ, ਹਾਂ ਤੂੰ ਬਿਲਕੁਲ ਠੀਕ ਆਦੀ ਪਈ, ਇਨ੍ਹਾਂ ਦਿਨਾਂ ਵਿੱਚ ਮੈਂ ਇਹ ਸਿੱਖ ਗਿਆ ਕਿ ਲੋਕਾਂ ਕੋ ਕਿਹੜੀ ਤਰ੍ਹਾਂ ਦੀ ਜੁੱਤੀ ਪਸੰਦ ਆਉਂਦੀ ਹੈ, ਮੈਂ ਸੋਹਣੀ ਕੋਲ ਸੋਹਣੀ ਜੁੱਤੀਆਂ ਬਣੇ ਸਾਂ। ਇੱਕ ਦਫਾ ਵਾਲਾ ਪਹਿਲੇ ਦੀ ਤਰ੍ਹਾਂ ਮੋਚੀ ਜੁੱਤੀਆਂ ਬਣਾਉਣ ਸ਼ੁਰੂ ਕਰ ਦਿੱਤਾ ਤੇ ਹੁਣ ਇਹ ਬਹੁ ਖੂਬਸੂਰਤੀ ਦੇ ਨਾਲ ਸ਼ਾਨਦਾਰ ਜੁੱਤੀਆਂ ਬਣਾਇਆ, ਬਿਲਕੁਲ ਉਵੇਂ ਜਿਵੇਂ ਉਹ ਬੋਨੇ ਬਣੇਂਦੇ ਹਨ। ਹੁਣ ਦੇ ਬਾਅਦ ਮੁਫਸਲੀ ਦਾ ਦੌਰ ਖਤਮ ਥੀ ਗਿਆ ਤੇ ਹੁਣਾਂ ਦੇ ਇੱਕ ਮਸ਼ਹੂਰ ਕਾਰੀਗਰ ਦੇ ਨਾਲ ਸੁਨਾਣ ਰੱਖੇਂਦਾ ਹੀ। ਸਰਾਇਕੀ ਲੋਕ ਕਹਾਣੀ ਦੇ ਬਾਅਦ ਆਓ ਸੁਣਦੇ ਹਾਂ ਸਰਾਇਕੀ ਲੋਕ ਗੀਤ।
1: ਗਿਨੋ ਸੁਣੋ ਅਤਾ ਉਲਾ ਖਾਨ ਦਾ ਗਾਇਆ ਗੀਤ, ਨਾ ਤੂੰ ਮਿਲ ਸੈ ਨਾ ਦੁੱਖ ਮਿਟ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਦੇਸ ਪੰਜਾਬ ਦੇ ਮਸਲੇ ਸੇ ਵਿੱਚ ਸਮੇਂ ਦਾ ਇਸਤਕਬਾਲ ਆਸ਼ਾ ਵੱਲੋਂ ਤੇ ਅੱਜ ਦੀ ਇਸ ਮਸਲੇ ਚ ਤੁਹਾਡੇ ਲਈ ਸਿਲਸਿਲੇ ਪੇਸ਼ ਕੀਤੇ ਜਾਣਗੇ ਹੁਣ ਤੋਂ ਥੋੜੀ ਦੇਰ ਬਾਅਦ ਰੋਜ਼ ਵਾਂਗ ਹੋਏਗੀ ਅੱਜ ਦੀ ਗੱਲ ਤੋਂ ਫੌਰਨ ਬਾਅਦ 5:40 ਤੇ ਤੁਹਾਡੇ ਲਈ ਕਥਾ ਲੋਕ ਸਿਲਸਿਲਾ ਪੇਸ਼ ਕੀਤਾ ਜਾਏਗਾ ਅੱਜ ਇਸ ਸਿਲਸਿਲੇ ਤਹਿਤ ਤੁਸੀਂ ਸੁਣੋਗੇ ਕਹਾਣੀ ਚਾਰ ਚਿੱਠੀਆਂ 6:10 ਤੇ ਤੁਹਾਡੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਨਜ਼ਰਾਨਾ ਪੇਸ਼ ਕੀਤਾ ਜਾਏਗਾ ਤੁਹਾਡੇ ਪਸੰਦੀਦਾ ਗੀਤ ਤੁਸੀਂ ਸੁਣ ਸਕਦੇ ਹੋ ਨਜ਼ਰਾਨਾ ਪ੍ਰੋਗਰਾਮ ਤਹਿਤ ਤੇ ਮਸਲੇ ਦਾ ਆਖਰੀ ਸਿਲਸਿਲਾ ਤਮੰਨਾ ਤੁਹਾਡੀ ਨਜ਼ਰ ਕਰਾਂਗੇ ਸ਼ਾਮ 6:25 ਤੇ

ਜੀ ਸਵਾਈਨ ਦੇਸ ਪੰਜਾਬ ਮਸਲੇ ਦਾ ਆਗਾਜ਼ ਹੋ ਚੁੱਕਾ ਹੈ ਤੇ ਇਸ ਮਸਲੇ ਸੇ ਸਭ ਤੋਂ ਪਹਿਲਾਂ ਅੱਜ ਦੀ ਗੱਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਰੋਜ਼ਮਰਾ ਦੀਆਂ ਜੋ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਜ਼ਰੂਰੀ ਨੇ ਤੇ ਅੱਜ ਦੀ ਗੱਲ ਦਾ ਮੌਜੂ ਹੈ ਪ੍ਰਦੂਸ਼ਣ ਤੇ ਅਸਥਮਾ ਬਿਲਕੁਲ ਪ੍ਰਦੂਸ਼ਣ ਮੌਸਮ ਬਦਲ ਰਿਹਾ ਹੈ ਗਰਮੀ ਦੇ ਵਿੱਚ ਪਸੀਨਾ ਧੂੜ ਮਿੱਟੀ ਤੇਜ਼ ਹਵਾਵਾਂ ਦੇ ਕਾਰਨ ਹੈ ਕਿ ਇਹਨਾਂ ਦੇ ਨਾਲ ਸਾਡੀ ਸਿਹਤ 'ਤੇ ਵੀ ਅਸਰ ਹੁੰਦਾ ਹੈ ਅਤੇ ਖਾਸ ਕਰ ਜਦੋਂ ਪ੍ਰਦੂਸ਼ਣ ਦੇ ਵਿੱਚ ਤੇਜ਼ ਹਵਾਵਾਂ ਮਿੱਟੀ ਧੂੜ ਅਤੇ ਉਹਦੇ ਨਾਲ ਦਮਾ ਯਾਨੀ ਅਸਥਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਜਿਹੜੇ ਇਸ ਤਕਲੀਫ ਦੇ ਨਾਲ ਦੋ ਚਾਰ ਹੁੰਦੇ ਨੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅੱਜ ਕੁਛ ਨਜ਼ਰ ਇਸ ਗੱਲ ਉੱਤੇ ਪ੍ਰਦੂਸ਼ਣ ਅਤੇ ਅਸਥਮਾ ਦੀ ਗੱਲ ਕਰੀਏ ਤਾਂ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਡੂੰਘਾ ਸੰਬੰਧ ਹੈ ਕੁਛ ਗੱਲਾਂ ਰਾਹੀਂ ਆਪਾਂ ਇਸ ਸਮੱਸਿਆ ਨੂੰ ਸਮਝਾਂਗੇ ਯਾਨੀ ਅਸਥਮਾ ਦਮਾ ਕੀ ਹੈ ਅਸਥਮਾ ਫੇਫੜਿਆਂ ਦੀ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਸਾਹ ਨਾਲੀਆਂ ਵਿੱਚ ਸੋਜ ਆ ਜਾਂਦੀ ਹੈ ਅਤੇ ਉਹ ਤੰਗ ਹੋ ਜਾਂਦੀਆਂ ਨੇ ਇਸ ਨਾਲ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਅਤੇ ਬਲਗਮ ਜ਼ਿਆਦਾ ਪੈਦਾ ਹੁੰਦਾ

ਹੈ। ਪ੍ਰਦੂਸ਼ਣ ਦਾ ਅਸਥਮਾ ਤੇ ਅਸਰ ਕੀ ਹੁੰਦਾ ਹੈ? ਸਾਹ ਦੀ ਨਾਲੀ ਦੇ ਵਿੱਚ ਸੋਜ ਆਉਣਾ, ਯਾਨੀ ਹਵਾ ਦੇ ਵਿੱਚ ਮੌਜੂਦ ਜ਼ਹਿਰੀਲੇ ਕਣ ਫੇਫੜਿਆਂ ਦੇ ਵਿੱਚ ਜਾ ਕੇ ਸੋਜ ਪੈਦਾ ਕਰਦੇ ਨੇ, ਜੋ ਅਸਥਮਾ ਦੇ ਦੌਰੇ ਦਾ ਕਾਰਨ ਬਣ ਸਕਦੇ ਨੇ, ਜਿਸ ਨੂੰ ਆਪਾਂ ਅਸਥਮਾ ਅਟੈਕ ਵੀ ਕਹਿੰਦੇ ਹਾਂ। ਬੱਚਿਆਂ ਤੇ ਕੀ ਅਸਰ ਹੁੰਦਾ ਹੈ ਇਸ ਸਮੱਸਿਆ ਦਾ? ਪ੍ਰਦੂਸ਼ਣ ਕਾਰਨ ਬੱਚੇ ਤੇਜ਼ੀ ਨਾਲ ਦਮੇ ਦਾ ਸ਼ਿਕਾਰ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਫੇਫੜੇ ਵਿਕਸਿਤ ਹੋ ਰਹੇ ਹੁੰਦੇ ਨੇ। ਅੱਜ ਕੱਲ ਕਣਕ ਵੱਡੀ ਤੇ ਪਰਾਲੀ ਨੂੰ ਸਾੜਿਆ ਜਾ ਰਿਹਾ, ਇਹ ਵੀ ਇੱਕ ਨੁਕਸਾਨ ਦਾ ਕਾਰਨ ਬਣਦੀ ਹੈ। ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਵਧਿਆ ਪ੍ਰਦੂਸ਼ਣ ਲੋਕਾਂ ਲਈ ਸਾਹ ਲੈਣਾ ਔਖਾ ਕਰ ਦਿੰਦਾ ਹੈ ਅਤੇ ਦਮੇ ਦੇ ਮਰੀਜ਼ਾਂ ਦੀ ਹਾਲਤ ਵਿਗਾੜ ਦਿੰਦਾ ਹੈ। ਇਹਨਾਂ ਦੇ ਸਿਮਟਮਸ ਕੀ ਨੇ, ਕਿਵੇਂ ਪਤਾ ਲੱਗੇ ਕਿ ਦਮੇ ਦਾ ਸੰਕੇਤ ਹੈ? ਜੇ ਤੁਹਾਨੂੰ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਤੇ ਕੁਝ ਲੱਛਣ ਮਹਿਸੂਸ ਹੁੰਦੇ ਨੇ ਤਾਂ ਇਹ ਅਸਥਮਾ ਹੋ ਸਕਦਾ ਹੈ, ਜਿਵੇਂ ਸਾਹ ਚੜਨਾ ਜਾਂ ਸਾਹ ਲੈਣ ਵਿੱਚ ਤਕਲੀਫ ਹੋਣਾ, ਸੀਨੇ ਵਿੱਚ ਜਕੜਨ ਜਾਂ ਦਬਾਅ ਮਹਿਸੂਸ ਹੋਣਾ, ਵਾਰ ਵਾਰ ਖੰਘ ਆਉਣਾ, ਖਾਸ ਕਰਕੇ ਰਾਤ ਨੂੰ ਜਾਂ ਸਵੇਰੇ ਸਵੇਰੇ, ਸਾਹ ਲੈਂਦੇ ਸਮੇਂ ਸੀਟੀ ਵਰਗੀ ਆਵਾਜ਼ ਆਉਣਾ, ਜਿਹਨੂੰ ਵੀਜ਼ਿੰਗ ਵੀ ਆਪਾਂ ਕਹਿੰਦੇ ਹਾਂ। ਤੇ ਜਦੋਂ ਇਹ ਸਮੱਸਿਆ ਦਾ ਪਤਾ ਲੱਗ ਵੀ ਜਾਂਦਾ ਹੈ ਤਾਂ ਫਿਰ ਕੀ ਕਰੀਏ? ਕੁਛ ਅਹਤਿਆਤ, ਕੁਛ ਬਚਾਅ ਦੇ ਤਰੀਕੇ, ਉਹਨਾਂ ਬਾਰੇ ਵੀ ਜਾਣਕਾਰੀ ਲੈ ਲਈਏ। ਮਾਸਕ ਦੀ ਵਰਤੋਂ ਕਰ ਸਕਦੇ ਹਾਂ ਪ੍ਰਦੂਸ਼ਣ ਤੋਂ ਬਚਣ ਲਈ। ਬਾਹਰ ਜਾਂਦੇ ਸਮੇਂ N95 ਮਾਸਕ ਜ਼ਰੂਰ ਪਹਿਨੋ। ਸਮੇਂ ਦਾ ਧਿਆਨ, ਜਦੋਂ ਪ੍ਰਦੂਸ਼ਣ ਜ਼ਿਆਦਾ ਹੋਵੇ ਜਿਵੇਂ ਸਵੇਰੇ ਅਤੇ ਸ਼ਾਮ ਨੂੰ, ਤਾਂ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲੋ। ਬਹੁਤ ਮਜਬੂਰੀ ਹੈ ਤਾਂ ਜ਼ਰੂਰ ਨਿਕਲੋ, ਪਰ ਕੁਛ ਪ੍ਰੀਕੋਸ਼ਨਸ ਲੈ ਕੇ, ਮਾਸਕ ਵਗੈਰਾ ਪਾ ਕੇ। ਇਨਹੇਲਰ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਦਮੇ ਦੇ ਮਰੀਜ਼ ਹਮੇਸ਼ਾ ਆਪਣਾ ਇਨਹੇਲਰ ਆਪਣੇ ਨਾਲ ਰੱਖਣ ਤਾਂ ਜ਼ਿਆਦਾ ਵਧੀਆ। ਖਾਣ ਪੀਣ ਦੀ ਗੱਲ, ਜ਼ਿਆਦਾ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਓ। ਜੇ ਸਾਹ ਲੈਣ ਵਿੱਚ ਜ਼ਿਆਦਾ ਦਿੱਕਤ ਹੋਵੇ ਤਾਂ ਫੌਰਨ ਕਿਸੇ ਮਾਹਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਸੋ ਸਾਮੀਨ, ਅੱਜ ਦੀ ਗੱਲ ਦੇ ਵਿੱਚ ਇਹ ਨੇ ਕੁਝ ਗੱਲਾਂ ਜੋ

ਹੋਣ, ਘਰ ਦੇ ਵਿੱਚ ਔਰਤਾਂ ਹੋਣ ਜਾਂ ਫਿਰ ਛੋਟੇ ਬੱਚੇ, ਤਕਲੀਫ ਹੋਣ ਤੇ ਜ਼ਰੂਰ ਘਰ ਦੇ ਨੁਸਖੇ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਿਓ। ਫਰਿੱਜ ਦਾ ਠੰਡਾ ਪਾਣੀ ਤੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਲੋੜ ਪੈਣ ਤੇ ਫੌਰਨ ਡਾਕਟਰ ਨੂੰ ਦਿਖਾਓ। ਸੋ ਬਾਕੀ ਦੀਆਂ ਗੱਲਾਂ ਬਾਅਦ ਚ ਸਮਝਣ, ਪਹਿਲਾਂ ਸਿਹਤ ਜ਼ਰੂਰੀ ਹੈ। ਇਹ ਅਸੀਂ ਤੁਸੀਂ ਇਕੱਲੇ ਨਹੀਂ ਕਹਿੰਦੇ, ਗੁਰਦਾਸ ਮਾਨ ਸਾਹਿਬ ਬਹੁਤ ਪਹਿਲਾਂ ਹੀ ਕਹਿ ਗਏ। ਚਲੋ ਉਹਨਾਂ ਦੀ ਜ਼ੁਬਾਨੀ ਵੀ ਸੁਣ ਲੈਂਦੇ ਹਾਂ।

ਵੱਖ ਹਿੱਸਿਆਂ ਨੂੰ ਉਹਨਾਂ ਦੀ ਅਸਲੀ ਥਾਂ ਤੇ ਵੇਖਣ ਵਿੱਚ ਇਹਨਾਂ ਦੀਆਂ ਅੱਖਾਂ ਛੇਤੀ ਹੀ ਕਾਮਯਾਬ ਹੋ ਜਾਂਦੀਆਂ ਨੇ। ਆਪਾ ਲਾਰਨ ਦੇ ਜਜ਼ਬੇ ਛੇਤੀ ਹੀ ਇਹਨਾਂ ਦਾ ਬੂਹਾ ਆ ਖੜਕਾਉਂਦੇ ਨੇ। ਇਸ ਲਈ ਮੈਥੋਂ ਛੋਟੇ ਹੁੰਦੇ ਹੋਏ ਵੀ ਤੁਸੀਂ ਮੇਰੇ ਹਾਣੀ ਬਣ ਗਏ ਹੋ। ਮੈਨੂੰ ਵਿਸ਼ਵਾਸ ਜਾਏ ਕਿ ਮੇਰੀਆਂ ਡੂੰਘੀਆਂ ਤੇ ਅੱਧ ਕਈਆਂ ਗੱਲਾਂ ਵੀ ਤੁਸੀਂ ਸਹਿ ਸੁਭਾਈ ਸਮਝ ਸਕਦੇ ਹੋ। ਕਿਸੇ ਗੱਲ ਬਾਰੇ ਤੁਹਾਡੀ ਘੱਟ ਵੱਧ ਉਹੀ ਰਾਏ ਹੋਏਗੀ ਜੋ ਮੇਰੀ ਆਪਣੀ, ਤੇ ਇਹੀ ਹਾਨੀਆਂ ਦੀ ਵੱਡੀ ਪਹਿਚਾਣ ਹੈ। ਇਸ ਚਿੱਠੀ ਨੂੰ ਲੈ ਲਓ, ਮੈਂ ਸਾਰੀ ਉਮਰ ਤੁਹਾਨੂੰ ਕਦੇ ਚਿੱਠੀ ਨਹੀਂ ਲਿਖੀ, ਪਰ ਇਹ ਕਰਕੇ ਕੋਈ ਸਮਝੇਗਾ ਕਿ ਸਾਡਾ ਚਿੱਠੀ ਪੱਤਰ ਬੜੇ ਚਿਰ ਤੋਂ ਹੈ। ਹਾਨੀ ਹੋਣ ਦਾ ਵਿਸ਼ਵਾਸ ਹੀ ਮੈਥੋਂ ਇਸ ਤਰ੍ਹਾਂ ਲਿਖਵਾਉਂਦਾ ਹੈ ਤੇ ਮੈਨੂੰ ਇਸ ਵਿੱਚ ਕੋਈ ਓਪਰੀ ਗੱਲ ਨਹੀਂ ਲੱਗਦੀ। ਅੱਛਾ, ਮੈਂ ਹੁਣ ਤੁਹਾਨੂੰ ਅਸਲੀ ਗੱਲ ਦੱਸਦਾ। ਮੈਂ ਵਿਆਹ ਕਰਵਾਉਣ ਨੂੰ ਫਿਰਦਾ। ਤੁਸੀਂ ਕਾਲਜ ਵਿੱਚ ਪੜ੍ਹਦੇ ਹੋ, ਹਰ ਵੇਲੇ ਕੁੜੀਆਂ ਵਿੱਚ ਘਿਰੇ ਰਹਿੰਦੇ ਹੋ, ਰੋਟੀ ਖਾਂਦਿਆਂ, ਕਾਲਜ ਜਾਂਦਿਆਂ, ਕਲਾਸ ਵਿੱਚ ਬੈਠਿਆਂ ਹਰ ਵੇਲੇ ਤੁਹਾਡੇ ਆਲੇ ਦੁਆਲੇ ਕੁੜੀਆਂ ਕੁੜੀਆਂ ਹੁੰਦੀਆਂ ਨੇ। ਉਹਨਾਂ ਵਿੱਚੋਂ ਮੇਰੇ ਲਈ ਕੋਈ ਚੰਗੀ ਜਿਹੀ ਕੁੜੀ ਲੱਭ ਦਿਓ, ਕਿਉਂਕਿ ਮੇਰਾ ਤੁਹਾਡਾ ਮੇਲ ਜੋਲ ਕੁਝ ਵਧੇਰਾ ਨਹੀਂ। ਇਸ ਲਈ ਤੁਸੀਂ ਕਹੋਗੇ ਕਿ ਕੁੜੀ ਲੱਭਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਸ ਤਰ੍ਹਾਂ ਦਾ ਆਦਮੀ ਹਾਂ। ਮੈਂ ਕਿਵੇਂ ਦੱਸਾਂ, ਜੇ ਤੁਸੀਂ ਇੱਥੇ ਹੋਵੋ ਤਾਂ ਮੈਂ ਆਪਣੇ ਬਾਰੇ ਢੇਰ ਸਾਰੀਆਂ ਗੱਲਾਂ ਕਰਕੇ ਤੁਹਾਨੂੰ ਕੁਝ ਥੋੜਾ ਬਹੁਤ ਚਾਨਣ ਕਰ ਦੇਵਾਂ, ਪਰ ਕਾਗਜ਼ ਲਿਖਦਿਆਂ ਕਿੰਨੀ ਦੇਰ ਲੱਗਦੀ ਹੈ ਤੇ ਆਦਮੀ ਅੱਕ ਜਾਂਦਾ ਹੈ। ਗੱਲਾਂ ਔਰ ਕੇ ਮੁੜ ਭੁੱਲ ਜਾਂਦੀਆਂ ਨੇ, ਕੱਲਾ ਬੈਠਣ ਵਾਲੇ ਉਨੀਆਂ ਗੱਲਾਂ ਔਰਦੀਆਂ ਵੀ ਨਹੀਂ। ਮੈਨੂੰ ਆਪ ਨੂੰ ਪਤਾ ਨਹੀਂ ਕਿ ਮੈਂ ਚੰਗਾ ਜਾਂ ਭੈੜਾ, ਬਹਾਦਰ ਹਾਂ ਜਾਂ ਬੁਸਤਿਲ, ਜਜ਼ਬਾਤੀ ਹਾਂ ਜਾਂ ਸੋਚਣ ਵਾਲਾ, ਕੌੜਾ ਹਾਂ ਜਾਂ ਬਿੱਠ ਬੋਲੜਾ, ਵਫ਼ਾਦਾਰ ਬੇਵਫਾ, ਸਮਝਦਾਰ ਹਾਂ ਜਾਂ ਬੇਸਮਝ, ਲਾਲਚੀ ਹਾਂ ਜਾਂ ਖੁੱਲੇ ਦਿਲ ਵਾਲਾ, ਆਸਤਕ ਜਾਂ ਨਾਸਤਕ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਇਹਨਾਂ ਵਿੱਚੋਂ ਬਹੁਤਿਆਂ ਹਰਫਾਂ ਦੇ ਅਰਥ ਕਿਸੇ ਦੇ ਵੀ ਨਹੀਂ ਆਉਂਦੇ। ਕਦੀ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਮੇਰਾ ਇਹਨਾਂ ਹਰਫਾਂ ਦੇ ਅਰਥ ਜਾਣਨ ਦਾ ਵਕਤ ਹੀ ਲੰਘ ਗਿਆ ਹੈ ਤੇ ਹੁਣ ਐਵੇਂ ਵੱਧ ਦੀ ਸਿਰਖ ਪਾਈ ਹੋਏਗੀ, ਜਿਸ ਤਰ੍ਹਾਂ ਮੇਲੇ ਵਿੱਚ ਕੋਈ ਆਪਣੇ ਸਾਰੇ ਪੈਸੇ ਖਰਚ ਕਰਕੇ ਫਿਰ ਚੀਜ਼ਾਂ ਦਾ ਭਾਅ ਪੁੱਛਦਾ ਫਿਰੇ। ਇਹ ਵੇਲਾ ਲੰਘ ਜਾਣ ਵਾਲਾ ਖਿਆਲ ਵਧੇਰਾ ਉਸ ਵੇਲੇ ਪਾਰੂ ਹੁੰਦਾ ਹੈ ਜਦੋਂ ਰਾਤ ਨੂੰ ਤਾਰਿਆਂ ਦੀ ਛਾਵੇਂ ਮੰਜੀ ਤੇ ਪਿਆ ਮੈਨੂੰ ਚੌਗਿਰ ਦਾ ਅਸਮ ਸੱਖਣਾ ਲੱਗਦਾ ਹੈ। ਚਾਰ ਚੁਫੇਰੇ ਕੋਠੀਆਂ ਵਿੱਚ ਬੁੱਢੇ ਬੱਚੇ ਤੇ ਜਵਾਨ ਤੁੜੇ ਹੋਏ ਨੇ, ਜੋ ਦਿਨ ਚੜ੍ਹਦਿਆਂ ਸਾਰੇ ਸਾਰੇ ਬਾਜ਼ਾਰਾਂ ਗਲੀਆਂ ਟਾਂਗੀਆਂ ਮੋਟਰਾਂ ਨੂੰ ਭਰ ਦਿੰਦੇ ਨੇ। ਪਰ ਮੇਰਾ ਇਕੱਲ ਕੋਹਾਂ ਟੀਕ ਮੇਰੇ ਦੁਆਲੇ ਖਿਲ ਰਿਹਾ ਹੋਇਆ ਹੁੰਦਾ ਹੈ। ਮੈਂ ਇਕੱਲਾ ਇਸ ਕਰਕੇ ਹਾਂ ਕਿ ਮੈਂ ਹੁਣ ਕਿਸੇ ਹੋਰ ਜੀਵ ਵਿੱਚ ਦਿਲਚਸਪੀ ਨਹੀਂ ਲੈ ਸਕਦਾ। ਮੇਰਾ ਪਿੱਛਾ ਕਿੰਨਾ ਚੌੜਾ ਹੈ, ਮੈਂ ਕਿੰਨਾ ਸਫ਼ਰ ਕੀਤਾ, ਮੈਂ ਕਿੰਨੀਆਂ ਥਾਵਾਂ ਤੇ ਮੈਦਾਨਾਂ ਵਿੱਚੋਂ ਗੱਡੀ ਵਿੱਚ ਤੇ ਕਿੰਨੇ ਸ਼ਹਿਰਾਂ ਉੱਤੋਂ ਹਵਾਈ ਜਹਾਜ਼ਾਂ ਤੇ ਲੰਘਿਆ, ਮੈਂ ਕਿੰਨਾ ਕੁਝ ਪੜਿਆ ਹੈ, ਮੈਂ ਕਿੰਨੀਆਂ ਇਰਾਦਾ ਜਾਗਿਆ, ਇਸ ਸ਼ਰੀਰ ਤੋਂ ਮੈਂ ਕਿੰਨਾ ਕੰਮ ਲਿਆ, ਮੈਂ ਕਿੰਨੇ ਨਵੇਂ ਬੰਦੇ ਜਨਾਨੀਆਂ ਨੂੰ ਮਿਲਿਆ, ਕਿੰਨੀ ਵੇਰ ਮੇਰਾ ਦਿਲ ਗਰਮ ਤੇ ਠੰਡਾ ਹੋਇਆ। ਇਉਂ ਲੱਗਦਾ ਜਿਵੇਂ ਹੁਣ ਫਿਰ ਕਦੀ ਗਰਮ ਨਹੀਂ ਹੋ ਸਕੇਗਾ। ਮੈਂ ਤੇ ਬਸ

0: ਹਰੇਕ ਕਮਰੇ ਵਿੱਚ ਬੰਦੇ ਜਨਾਨੀਆਂ ਸਨ। ਕਈ ਇਕੱਲੇ ਇਕੱਲੇ ਤੇ ਕਈ ਚੋਖੇ ਚੋਖੇ ਪਾਂਤ ਪਾਂਤ ਦੇ ਬੰਦੇ, ਕੋਈ ਕਿਤੋਂ ਆਇਆ ਤੇ ਕੋਈ ਕਿਤੋਂ। ਮੇਰਾ ਜੀ ਕਰਦਾ ਸੀ ਹਰ ਕਮਰੇ ਵਿੱਚ ਜਾਵਾਂ ਤੇ ਉਹਨਾਂ ਨਾਲ ਗੱਲਾਂ ਕਰਾਂ। ਮੈਂ ਉਹਨਾਂ ਨੂੰ ਪੁੱਛਾਂ, ਤੁਸੀਂ ਪੰਜਾਬ ਦੇ ਹੋ ਕਿ ਬਾਹਰ ਦੇ? ਸਾਨੂੰ ਪੰਜਾਬੀਆਂ ਨੂੰ ਪਸੰਦ ਕਰਦੇ ਹੋ ਕਿ ਨਹੀਂ? ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਵੇਖਿਆ ਹੈ ਤੇ ਕੀ ਜਾਣਿਆ ਹੈ? ਕਿੱਥੇ ਕਿੱਥੇ ਗਏ ਹੋ? ਕਿਹੜੀਆਂ ਗੱਲਾਂ ਨੂੰ ਤੁਸੀਂ ਗਲਤ ਸਮਝਦੇ ਹੋ ਤੇ ਕਿਹੜੀਆਂ ਨੂੰ ਠੀਕ? ਇਹਨਾਂ ਵਿੱਚ ਕਈ ਤਰ੍ਹਾਂ ਦੇ ਬੰਦੇ ਜਨਾਨੀਆਂ ਹੋਣਗੇ, ਮੂਰਖ ਜੋ ਪਲੀਆਂ ਤੇ ਸੋਫਾ ਸੈੱਟਾਂ ਨੂੰ ਜ਼ਿੰਦਗੀ ਸਮਝਦੇ ਨੇ, ਕਈ ਤੇਜ਼ ਅਕਲ ਵਾਲੇ ਅੱਖਾਂ ਵਿੱਚ ਅੱਖਾਂ ਪਾ ਕੇ ਭੇਤ ਪੁੱਛ ਲੈਣ ਵਾਲੇ, ਕਈ ਲਿਖਾਰੀ ਹਰ ਗੱਲ ਦੀ ਤਹਿ ਤੱਕ ਪਹੁੰਚਣ ਵਾਲੇ ਤੇ ਕਹਿ ਸਕਣ ਵਾਲੇ। ਜੇ ਮੈਂ ਇਹਨਾਂ ਲੋਕਾਂ ਨੂੰ ਮਿਲਦੀ ਤਾਂ ਮੈਂ ਕਹਿ ਸਕਦੀ ਕਿ ਮੈਂ ਸੈਰ ਕੀਤੀ ਏ, ਪਰ ਮੈਂ ਤੇ ਆਪਣੇ ਕਮਰੇ ਵਿੱਚ ਹੀ ਬੰਦ ਰਹੀ। ਕਈ ਪੱਲਾਂ ਵਾਲੀਆਂ ਖੱਚਰਾਂ ਸ਼ਿਮਲੇ ਆਉਂਦੀਆਂ ਤੇ ਮੈਂ ਸੋਚਦੀ ਇਹ ਕਿੱਥੋਂ ਆਉਂਦੀਆਂ ਨੇ, ਇਹ ਕੀ ਨਹੀਂ ਮੈਂ ਪਹਾੜਾਂ ਵਿੱਚ ਇਹਨਾਂ ਦੇ ਪਿੱਛੇ ਪਿੱਛੇ ਜਾ ਕੇ ਵੇਖ ਸਕਦੀ ਕਿ ਇਹ ਕਿੱਥੋਂ ਆਉਂਦੀਆਂ ਨੇ। ਜਿੰਨਾ ਕੁ ਮੈਂ ਸ਼ਿਮਲਾ ਵੇਖਿਆ ਉਨਾ ਮੈਂ ਸ੍ਰੀਨਗਰ ਵੇਖਿਆ ਸੀ। ਇੱਕ ਕਾਲਜ ਪੜ੍ਹਦੀ ਕੁੜੀ ਉੱਥੇ ਮਿਲ ਗਈ, ਉਹ ਸਾਰੀ ਉਮਰ ਕਦੀ ਗੱਡੀ ਨਹੀਂ ਸੀ ਵੇਖੀ। ਬਸ ਮੇਰੀ ਭੈਣ ਮੈਨੂੰ ਕਹਿੰਦੀ ਸੀ ਤੂੰ ਬੜੀ ਸੋਹਣੀ ਏ, ਮੇਰੇ ਸੋਹਣੇ ਹੋਣ ਦਾ ਕੀ ਫਾਇਦਾ। ਅੰਗਰੇਜ਼ੀ ਕਵਿਤਾ ਦੀਆਂ ਦੋ ਲਾਈਨਾਂ ਮੈਂ ਕਦੀ ਪੜ੍ਹੀਆਂ ਸਨ, ਗੁਲਾਬ ਦੇ ਫੁੱਲ ਵਾਂਗ ਪਰੀ ਹੋਈ ਤੇ ਉਸੇ ਤਰ੍ਹਾਂ ਹੀ ਬੇਨਿਸ਼ਾਨ, ਤੇਰੀ ਸਰਲ ਜਿਹੀ ਕਿਸਮਤ ਵਿੱਚ ਕੇਵਲ ਖੂਬਸੂਰਤ ਹੋਣਾ ਲਿਖਿਆ ਏ। ਹਾਂ ਮੈਂ ਪਰੀ ਹੋਈ ਆ, ਦੋ ਵਾਰ ਮੁੱਠ ਮੀਟ ਕੇ ਉਗੇੜਿਆ ਮੇਰੀ ਹੱਥ ਦੀ ਤਲੀ ਖੂਨ ਨਾਲ ਲਾਲ ਹੋ ਜਾਂਦੀ ਏ। ਮੇਰਾ ਹੋਸਟਲ ਦੇ ਕੰਪਾਊਂਡ ਦੀਆਂ ਤਾਰਾਂ ਟੱਪਣ ਨੂੰ ਜੀ ਕਰਦਾ ਏ, ਮੈਂ ਕਈ ਵਾਰ ਪਜਦੀ ਪਜਦੀ ਮੰਜੀਆਂ ਟੱਪ ਜਾਂਦੀ ਆ। ਹੋਸਟਲ ਦੇ ਕੰਪਾਊਂਡ ਵਿੱਚ ਲੱਗੇ ਅੰਬ ਦੇ ਦਰਖਤ ਤੇ ਚੜ੍ਹਨਾ ਮੇਰੇ ਲਈ ਕਿੱਡਾ ਸੌਖਾ ਏ, ਭਾਵੇਂ ਅੰਬੀਆਂ ਹੋਈਆਂ ਡਿੱਗੀਆਂ ਹੋਣ ਪਰ ਤਾਂ ਵੀ ਮੈਂ ਉੱਤੇ ਚੜ੍ਹ ਕੇ ਲਾਹਨੀ ਆ। ਅੰਬੀਆਂ ਤਾਂ ਰੁੱਖ ਤੇ ਚੜ੍ਹਨ ਲਈ ਇੱਕ ਬਹਾਨਾ ਹੀ ਏ। ਮੈਂ ਤੁਹਾਡੇ ਲਈ ਕੁੜੀ ਲੱਭ ਰਹੀ ਆ, ਤੁਹਾਡੀ ਸਤਿੰਦਰ।
1: ਪਿਆਰੀ ਸਤਿੰਦਰ, ਤੁਹਾਡੀ ਚਿੱਠੀ ਪੜ੍ਹ ਕੇ ਇੱਕ ਨਵੀਂ ਗੱਲ ਦਾ ਪਤਾ ਲੱਗਾ, ਉਹ ਇਹ ਹੈ ਕਿ ਬਹੁਤੀ ਖੁਸ਼ੀ ਵਿੱਚ ਕੋਈ ਕੰਮ ਹੀ ਨਹੀਂ ਹੋ ਸਕਦਾ। ਮੈਂ ਚਾਹੁੰਦਾ ਸਾਂ ਕਿ ਉਸੇ ਵੇਲੇ ਇਸ ਦਾ ਜਵਾਬ ਲਿਖਾਂ ਪਰ ਲਿਖਿਆ ਨਹੀਂ ਸੀ ਜਾਂਦਾ। ਕਲਮ ਨੂੰ ਮੋੜਨ ਵਾਲੀਆਂ ਨਾੜਾਂ ਖੁਸ਼ੀ ਵਿੱਚ ਢਿੱਲੀਆਂ ਹੋ ਕੇ ਨਕਾਰਾ ਹੋ ਗਈਆਂ ਸਨ ਤੇ ਕਲਮ ਹਿਲਦੀ ਨਹੀਂ ਸੀ। ਤੁਸੀਂ ਤੇ ਮੈਂ ਕਿੱਡੇ ਵੱਖਰੇ ਵੱਖਰੇ ਨਮੂਨੇ ਹਾਂ। ਤੁਸੀਂ ਕਦੀ ਬਾਹਰ ਨਹੀਂ ਨਿਕਲਦੇ, ਤੁਸੀਂ ਹਲੇ ਸੱਜ ਰਹੇ ਹੋ, ਅਛੋਤੇ ਨਰੋਏ ਹੋ, ਪਰ ਮੈਂ ਤੇ ਥੱਕ ਗਿਆ। ਮੈਨੂੰ ਨਾਲ ਨਾਲ ਤਾਕਤ ਦੇਣ ਵਾਲੀ ਕੋਈ ਸ਼ੈ ਨਹੀਂ ਸੀ। ਪਿਆਰ ਤੇ ਭਲਾ ਨਾ ਮਿਲਿਆ, ਜੇ ਰੱਬ ਵਿੱਚ ਹੀ ਮੇਰਾ ਵਿਸ਼ਵਾਸ ਹੁੰਦਾ ਤਾਂ ਹੋ ਸਕਦਾ ਹੈ ਕਿ ਮੈਂ ਏਡੀ ਛੇਤੀ ਨਾ ਹੰਭਦਾ। ਤੇ ਕੇਵਲ ਬਾਇਰਨ ਤੇ ਆਸਕਰ ਵਾਇਲਡ ਦੀਆਂ ਕਿਤਾਬਾਂ ਵਿੱਚ ਸਵਾਦ ਲੈਣ ਨਾਲ ਲੱਗ ਪੈਂਦਾ, ਪਰ ਜਿਸ ਕਦਮ ਨਾਲ ਮੈਂ ਚੱਲਿਆ ਇਸ ਨਾਲ ਥੱਕ ਹੀ ਜਾਣਾ ਸੀ। ਮੈਂ ਕੀ ਨਹੀਂ ਵੇਖਿਆ, ਸਾਰੀ ਧਰਤੀ ਦੇ ਮਨੁੱਖ ਦੀ ਏਕਤਾ ਟਟੋਲੀ ਏ, ਅੰਗਰੇਜ਼ਾਂ ਆਇਰਿਸ਼ਾਂ ਚੀਨੀਆਂ ਅਮਰੀਕਨਾਂ ਤੇ ਹਫਸ਼ਿਆਂ ਨਾਲ ਯਾਰੀਆਂ ਲਾਈਆਂ ਨੇ। ਜਦ ਅੰਗਰੇਜ਼ਾਂ ਤੇ ਹਿੰਦੁਸਤਾਨੀ ਮੁੰਡਿਆਂ ਦੀਆਂ ਸਾਂਝੀਆਂ ਗਰਮ ਮਹਿਫਲਾਂ ਵਿੱਚ ਰਾਤ ਦੇ 2 ਵੱਜ ਜਾਂਦੇ ਤੇ ਮੈਂ ਹੈਰਾਨ ਹੁੰਦਾ ਕਿ ਪੂਰਬ ਤੇ ਪੱਛਮ ਦੇ ਉਸ ਸਦੀਵੀ ਫਰਕ ਜਿਨ੍ਹਾਂ ਦਾ ਇੰਨਾ ਢਡੋਰਾ ਪਿੱਟਿਆ ਜਾਂਦਾ ਉਹ ਕਿੱਥੇ ਨੇ। ਮੈਂ ਅਮਰੀਕਨ ਸਿਪਾਹੀਆਂ ਨਾਲ ਰਲ ਕੇ ਕਈ ਦਿਨ ਬੈਂਗਲੁਰ ਦੀਆਂ ਐਂਗਲੋ ਇੰਡੀਅਨ ਕੁੜੀਆਂ ਪਿੱਛੇ ਸਾਈਕਲ ਚਲਾਏ ਨੇ। ਉਸ ਵੇਲੇ ਅਸੀਂ ਇੱਕੋ ਕੁਝ ਹੀ ਹੁੰਦੇ। ਸੱਚ ਜਾਣੀ ਸਤਿੰਦਰ, ਹਬਸ਼ੀ ਬਿਲਕੁਲ ਆਦਮੀ ਹੁੰਦੇ ਨੇ, ਉਸੇ ਤਰ੍ਹਾਂ ਹੀ ਪਿਆਰ ਦੇ ਭੁੱਖੇ, ਕਈ ਪੜ੍ਹੇ ਵੀ ਹੁੰਦੇ ਨੇ, ਉਰਦੂ ਦੀਆਂ ਅਖਬਾਰਾਂ ਨੂੰ ਅਰਬੀ ਸਮਝ ਕੇ ਹੱਥੋਂ ਖੋ ਲੈਂਦੇ ਨੇ, ਅੰਗਰੇਜ਼ੀ ਵਿੱਚ ਬੜੀਆਂ ਸੋਹਣੀਆਂ ਚਿੱਠੀਆਂ ਲਿਖਦੇ ਨੇ, ਨਿਸ਼ਾਨੀਆਂ ਮੰਗਦੇ ਨੇ, ਸਾਡੇ ਪੁਰਾਣੇ ਰਸਾਲੇ ਅਖਬਾਰਾਂ ਪੜ੍ਹਨਾ ਚਾਹੁੰਦੇ ਨੇ ਤੇ ਹਿੰਦੁਸਤਾਨ ਬਾਰੇ ਕੁਝ ਜਾਣਨਾ ਚਾਹੁੰਦੇ ਨੇ। ਮੈਂ ਗਰੀਬੀ ਵੀ ਵੇਖੀ ਹੈ, ਮੈਂ ਗਰੀਬ ਘਰ ਜੰਮਿਆ ਸਾਂ, ਉਹ ਘਰ ਜਿੱਥੇ 5 ਰੁਪਏ ਹੋਣ ਨਾਲ ਘਰ ਭਰਿਆ ਭਰਿਆ ਜਾਪਦਾ ਸੀ। ਤੂੰ ਨਹੀਂ ਜਾਣਦੀ ਸਤਿੰਦਰ ਗਰੀਬੀ ਕੀ ਹੁੰਦੀ ਹੈ, ਤੇ ਨਾ ਹੀ ਸਾਰੀ ਉਮਰ ਜਾਣ ਸਕੇਗੀ। ਜਦੋਂ 4 ਆਨੇ ਮਾਂ ਨੂੰ ਦੇ ਕੇ ਤੁਹਾਨੂੰ ਖੁਸ਼ੀ ਮਹਿਸੂਸ ਹੋਵੇ ਉਸਨੂੰ ਗਰੀਬੀ ਆਖਦੇ ਨੇ, ਤੇ ਫਿਰ ਹਾਲਾਤ ਕੁਝ ਬਦਲ ਗਏ। ਮੈਂ ਹਸਮੁਖ ਤੇ ਵਿਹਾਰੀ ਮੇਮਾਂ ਨਾਲ ਹਿੰਦੁਸਤਾਨ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਏਅਰ ਕੰਡੀਸ਼ਨ ਗੱਡੀਆਂ ਵਿੱਚ ਘੁੰਮਦਾ ਰਿਹਾ। ਮੈਂ ਬਰਨੀ ਯੂਰਪੀਨ ਨਰਸਾਂ ਨੂੰ ਨੈਨੀਤਾਲ ਦੇ ਠੰਡੇ ਸੇਬਾਂ ਦੇ ਬਾਗਾਂ ਦੀਆਂ ਸੈਰਾਂ ਕਰਾਈਆਂ। ਮੈਂ ਪੰਜਾਬ ਦੀਆਂ ਕੁੜੀਆਂ ਨੂੰ ਹਿੰਦੁਸਤਾਨ ਦੇ ਦੂਰ ਦੁਰਾਡੇ ਸੂਬਿਆਂ ਵਿੱਚ ਮਿਲਿਆ ਤੇ ਬੋਲੀ ਤੋਂ ਉਧਰਿਆ ਹੋਇਆ ਮੈਂ ਉਹਨਾਂ ਦੇ ਬੁੱਲਾਂ ਤੋਂ ਪੰਜਾਬੀ ਸੁਣ ਕੇ ਬੜਾ ਖੁਸ਼ ਹੋਇਆ। ਮੈਂ

ਕਥਾਲੋਕ ਸਿਲਸਿਲੇ ਤਹਿਤ ਤੁਸੀਂ ਸਮਾਟ ਫਰਮਾ ਰਹੇ ਸੀ ਕੁਲਵੰਤ ਸਿੰਘ ਵਿਰਦੀ ਹੋਰਾਂ ਦੀ ਲਿਖੀ ਕਹਾਣੀ ਚਾਰ ਚਿੱਠੀਆਂ। ਸਮੇਂ 6:10 ਤੇ ਤੁਸੀਂ ਸੁਣੋਗੇ ਨਜ਼ਰਾਨਾ ਪ੍ਰੋਗਰਾਮ, ਜਿਸ ਤਹਿਤ ਤੁਹਾਡੇ ਖਤਾਂ ਤੇ ਆਧਾਰਿਤ ਆਈਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਉਦੋਂ ਤੱਕ ਆਪਾਂ ਸੁਣ ਲੈਂਦੇ ਹਾਂ ਕੁਝ ਸੋਹਣੇ ਜਿਹੇ ਗੀਤ। ਸਭ ਤੋਂ ਪਹਿਲਾਂ ਸੁਣਦੇ ਹਾਂ ਸੁਖਵਿੰਦਰ ਸੁਖੀ ਹੋਰਾਂ ਨੂੰ।

ਸਮਾਂ ਚੰਦ ਪੰਜਾਬੀ ਗੀਤ ਵੀ ਸੁਣ ਰਹੇ ਸੀ ਤੇ ਹੁਣ ਤੁਹਾਡੇ ਲਈ ਪੇਸ਼ ਹੈ ਨਜ਼ਰਾਨਾ ਪ੍ਰੋਗਰਾਮ। ਨਜ਼ਰਾਨਾ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਥੋੜੀ ਨਜ਼ਰ ਕਰਾਂਗੇ ਗਿੱਪੀ ਗਰੇਵਾਲ ਤੇ ਮੰਨਤ ਨੂਰ ਦੀ ਆਵਾਜ਼ ਚੱਕ ਲੈ ਇਹ ਗੀਤ ਤੇ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹਿਲੀ ਪਹੁੰਚੀ ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ ਹੋਰਾਂ ਦੀ। ਚਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ। ਅਗਲੀ ਚਿੱਠੀ ਸਾਨੂੰ ਮਿਲੀ ਜੀ ਫਰੋਮ ਮੁਕਤਸਰ, ਬਾਬੂ ਸਿੰਘ ਤੇ ਮਾਨ, ਬਲਜਿੰਦਰ ਕੌਰ ਤੇ ਮਾਨ, ਰਵਨੀ ਤੇ ਨਿਸ਼ੂ ਹੋਣਾ ਦੀ। ਇਹ ਨੇ ਜੀ ਜ਼ਿਲ੍ਹਾ ਕੈਥਲ ਹਰਿਆਣਾ ਪਿੰਡ ਕਕਮੌਰ ਮਾਜਰਾ ਤੋਂ ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼ ਲੋਟ, ਅੰਕਿਤਾ ਲੋਟ ਤੇ ਛੋਟਾ ਬੱਚਾ ਅਨੁਜ ਲੋਟ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਘੋੜਿਆਣਾ। ਤੁਹਾਡੀ ਸਭ ਦੀ ਫਰਮਾਇਸ਼ ਤੇ ਨਜ਼ਰਾਨਾ ਪ੍ਰੋਗਰਾਮ ਦਾ ਪਹਿਲਾ ਗੀਤ ਗਿੱਪੀ ਗਰੇਵਾਲ ਤੇ ਮੰਨਤ ਨੂਰ ਦਾ ਗਾਇਆ ਹੋਇਆ।

ਜੀ ਸਾਵੇਂ ਨਸਰਾਨਾ ਪ੍ਰੋਗਰਾਮ ਦਾ ਪਹਿਲਾ ਗੀਤ ਸੀ ਸੁਣਿਆ ਕਿ ਬਿਗਰੇ ਵਾਲ ਤੇ ਮੰਨਤ ਨੂਰ ਦੀਆਂ ਆਵਾਜ਼ਾਂ ਜੋ ਤੇ ਅਗਲਾ ਗੀਤ ਤੁਹਾਡੇ ਲਈ ਹੈ ਸਰਦੂਲ ਸਿਕੰਦਰ ਦਾ ਗਾਇਆ ਹੋਇਆ ਤੇ ਫਰਮਾਇਸ਼ ਤੁਹਾਡੀ ਸਾਰਿਆਂ ਦੀ ਗਾਂਧੀ ਚੌਕ ਰੋਪੜ ਪੰਜਾਬ ਤੋਂ ਆਏ ਨੇ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਮਹਿਸ ਗੇਡ ਨਾਭਾ ਤੋਂ ਸੋਮਦਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਮੱਖੋ ਫਿਰੋਜ਼ਪੁਰ ਤੋਂ ਮਿਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ

ਲਓ ਜੀ, ਇਸ ਗੀਤ ਦੇ ਨਾਲ ਹੀ ਨਜ਼ਰਾਨਾ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ ਤੇ ਦੇਸ ਪੰਜਾਬ ਮਜਲਿਸ ਦਾ ਆਖਰੀ ਸਿਲਸਿਲਾ ਤਮੰਨਾ ਦੀ ਵਾਰੀ ਆ ਰਹੀ। ਹੁਣ ਤਮੰਨਾ ਚ ਅੱਜ ਪੂਰੀ ਹੋਣ ਜਾ ਰਹੀ ਹੈ ਗਿੱਦੜ ਬਹਾ ਤੋਂ ਆਈ ਤਮੰਨਾ ਮਨਜੀਤ ਤਨੇਜਾ ਪਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਤੇ ਬੇਬੀ ਕੈਰ ਵੀ ਹੋਰਾਂ ਦੇ ਲਿਖਦੇ ਨੇ ਜੀ ਸਾਨੂੰ ਪੰਜਾਬੀ ਗਾਣੇ ਤੇ ਪੰਜਾਬੀ ਗਾਇਕਾਂ ਦੀ ਆਵਾਜ਼ ਬਹੁਤ ਚੰਗੀ ਲੱਗਦੀ ਹੈ। ਉਹ ਤਾਂ ਜੱਗ ਜ਼ਾਹਿਰ ਹੈ ਕਿ ਜਿਹੜੇ ਪੰਜਾਬੀ ਵਿਰਸੇ ਨੂੰ ਪਿਆਰ ਕਰਦੇ ਨੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਨੇ ਤੇ ਉਹ ਫਿਰ ਪੰਜਾਬੀ ਗਾਇਕੀ ਨੂੰ ਕਿਉਂ ਨਹੀਂ ਪਸੰਦ ਕਰਨਗੇ। ਇਹ ਕਹਿੰਦੇ ਨੇ ਕਿ ਭਾਵੇਂ ਨਵੇਂ ਗਾਇਕ ਜਿੰਨੇ ਮਰਜ਼ੀ ਆ ਜਾਣ ਇੱਕ ਤੋਂ ਇੱਕ ਵੱਧ ਕੇ ਬਹੁਤ ਸੋਹਣੀ ਗਾਇਕੀ ਤੇ ਬਹੁਤ ਸੋਹਣੇ ਬੋਲ ਸੁਣਨ ਨੂੰ ਮਿਲਦੇ ਨੇ ਪਰ ਕਦੇ ਕਦੇ ਭੁੱਲੀਆਂ ਵਿਸਰੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਜਦੋਂ ਸਾਹਮਣੇ ਆ ਜਾਂਦੀਆਂ ਨੇ ਤੇ ਉਹ ਵੀ ਬਹੁਤ ਚੰਗੀਆਂ ਲੱਗਦੀਆਂ ਨੇ। ਇਹੋ ਜਿਹੀ ਇੱਕ ਆਵਾਜ਼ ਹੈ ਜੋ ਕਦੇ ਮਕਬੂਲ ਸੀ ਤੇ ਹੁਣ ਜਿਵੇਂ ਜਿਵੇਂ ਨਵੇਂ ਗਾਇਕ ਆ ਰਹੇ ਨੇ ਨਵੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਉਹ ਕਿੱਥੇ ਭੁੱਲੀ ਵਿਸਰ ਗਈ। ਬਿਲਕੁਲ ਇਹ ਗੱਲ ਕਰ ਰਹੇ ਨੇ ਜੀ ਸਰਬਜੀਤ ਚੀਮਾ ਹੋਰਾਂ ਦੀ। ਇਹਨਾਂ ਦੇ ਗਾਏ ਗੀਤ ਕਦੇ ਬਹੁਤ ਚੱਲਦੇ ਹੁੰਦੇ ਸੀ ਰੇਡੀਓ ਤੇ ਹੁਣ ਕਦੇ ਕਦੇ ਸੁਣਨ ਨੂੰ ਮਿਲਦੇ ਨੇ। ਕੁਝ ਇਹਨਾਂ ਦਾ ਹੀ ਇੱਕ ਗੀਤ ਹੈ ਜੀ ਰੰਗ ਰਾਰਾ ਰੀਰੀ। ਇਹ ਗੀਤ ਜਦੋਂ ਵੀ ਆਪਾਂ ਸੁਣਦੇ ਹੁੰਦੇ ਸੀ ਸਾਨੂੰ ਕਿਤੇ ਨਾ ਕਿਤੇ ਕੋਈ ਮਾਤਾ ਦੀ ਪੇਟ ਦੀ ਯਾਦ ਆ ਜਾਂਦੀ ਸੀ। ਇਸ ਗੀਤ ਦੀ ਜਿਹੜੀ ਟਿਊਨ ਹੈ ਕੁਛ ਉਹੋ ਜਿਹੀ ਤਰਜ਼ ਤੇ ਇਹ ਗਾਇਆ ਹੈ ਸਰਬਜੀਤ ਸੀਮਾ ਹੋਣਾ ਨੇ ਤੇ ਅੱਜ ਆਪਾਂ ਚਾਹੁੰਦੇ ਹਾਂ ਕਿ ਉਹੀ ਆਵਾਜ਼ ਉਹੀ ਯਾਦ ਸਾਡੇ ਸਾਹਮਣੇ ਮੁੜ ਕੇ ਆ ਜਾਏ। ਤੇ ਲਓ ਜੀ ਫਿਰ ਤੁਹਾਡੀ ਤਮੰਨਾ ਪੂਰੀ ਕਰਦੇ ਹਾਂ ਇਹ ਗੀਤ ਸੁਣਾ ਕੇ।

0: ਸਮੇਂ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਸ਼ਾਮ ਦੇ 6:30 ਵੱਜ ਰਹੇ ਨੇ ਸਾਡਾ ਅਗਲਾ ਪ੍ਰਸਾਰਣ ਸਾਡੇ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਲੰਘਾਈਏ
1: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲਿਓ ਆਜੋ
0: ਜੈ ਹਿੰਦ ਜੀ ਰੁਲਿਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਤਗੜਾ ਜੀ ਤੁਸੀਂ ਸੁਣਾਓ ਠੀਕ ਠਾਕ ਹੋ
1: ਤਗੜਾ ਤਗੜਾ ਹਾਲ ਚਾਲ ਦੇਖੋ ਸਵਾਲ ਔਰ ਜਵਾਬ
0: ਜੀ
1: ਸਾਰੀ ਜ਼ਿੰਦਗੀ ਦੇ ਵਿੱਚ ਇਹੀ ਚੱਲਦਾ
0: ਸਹੀ ਗੱਲ
1: ਕਿਉਂਕਿ ਜ਼ਿੰਦਗੀ ਆਪਣੇ ਆਪ ਦੇ ਵਿੱਚ ਹੀ ਇੱਕ ਸਵਾਲ ਹੈ
0: ਜਵਾਬ ਵੀ ਆ
1: ਤੇ ਜਵਾਬ ਵੀ
0: ਹਾਂ ਸਹੀ ਗੱਲ ਆ
1: ਤੇ ਇਸ ਕਰਕੇ ਸਵਾਲ ਜੀ ਨੇ ਪਾਇਆ ਹੈ ਤੇ ਜਵਾਬ ਵੀ ਉਹਨੇ ਦੇਣਾ ਹੈ
0: ਸਹੀ ਗੱਲ ਆ
1: ਹੁਣ ਇਸ ਤਰਜ਼ ਦੇ ਉੱਤੇ ਜ਼ਿੰਦਗੀ ਕੱਢ ਲਓ ਜਾਂ ਸਵਾਲ ਜੀ ਨੇ ਪਾਇਆ ਹੈ ਤੇ ਜਵਾਬ ਤੁਸੀਂ ਦੇਣਾ ਹੈ ਜਾਂ ਇਸ ਤਰਜ਼ ਤੇ ਜ਼ਿੰਦਗੀ ਕੱਢ ਲਓ
0: ਜੀ
1: ਹੁਣ ਇਹ ਆਪਣੀ ਆਪਣੀ ਸ਼ਿੰਗਾਰਾ ਸਿੰਘ ਜੀ ਹਰ ਬੰਦੇ ਦੀ ਸੋਚ ਹੈ
0: ਸਹੀ ਗੱਲ ਆ
1: ਕਈ ਤਾਂ ਉਹ ਕਹਿੰਦੇ ਮਾਲਕ ਤੇ ਪ੍ਰਭੂ ਤੇ ਰੱਖ ਡੋਰੀਆਂ ਆਪੇ ਆਉਣਗੇ ਮੇਵਣੇ ਚਰ ਕੇ
0: ਸਹੀ ਗੱਲ
1: ਕਈ ਜ਼ਿੰਦਗੀ ਨੂੰ ਇੱਦਾਂ ਕੱਢ ਕੇ ਜਾਂਦੇ ਹੈ ਕਈ ਜ਼ਿੰਦਗੀ ਨੂੰ ਇਸ ਪੱਖ ਤੇ ਲੈਂਦੇ ਹੈ ਕਿ ਮਾਲਕ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ ਤੇ ਮੈਂ ਇਸ ਜ਼ਿੰਦਗੀ ਦਾ ਉਪਯੋਗ ਕਿੱਦਾਂ ਕਰਨਾ
0: ਦੇਖੋ ਮਾਲਕ ਨੇ ਜ਼ਿੰਦਗੀ ਦੇ ਨਾਲ ਨਾਲ ਸੋਝੀ ਵੀ ਦਿੱਤੀ ਆ ਤੂੰ ਆਪਣੀ ਜ਼ਿੰਦਗੀ ਕਿਵੇਂ ਦੀ ਬਣਾਉਣੀ ਆ ਇਹ ਸਾਰਾ ਕੁਝ ਬੰਦੇ ਨੂੰ ਸੋਚ ਦਿੱਤੀ ਆ ਕਿਸੇ ਹੋਰ ਨੂੰ ਨਹੀਂ ਦਿੱਤੀ
1: ਸੋ ਇਸ ਕਰਕੇ ਤੁਸੀਂ ਬੜੀ ਅਹਿਮ ਗੱਲ ਕੀਤੀ ਹੈ ਦੋ ਤਰ੍ਹਾਂ ਦੇ ਜਿੱਦਾਂ ਸ਼ਖਸੀਅਤਾਂ ਦੋ ਤਰ੍ਹਾਂ ਦੀਆਂ ਹੈ
0: ਜੀ
1: ਸ਼ਖਸ ਦੋ ਤਰ੍ਹਾਂ ਦੇ ਹੈ ਇੱਕ ਤਾਂ ਪਹਿਲੇ ਵਾਲੇ ਦਿਮਾਗ ਦੀ ਵਰਤੋਂ ਕਰਦੇ ਹੈ ਵੀ ਚਲੋ ਜੀ ਹੁਣ ਜੋ ਕੁਛ ਹੈ ਉਹ ਤੇ ਛੱਡ ਦਿੰਦੇ ਨੇ ਲੇਕਿਨ ਉਹ ਵੀ ਤਰ ਜਾਂਦੇ ਨੇ
0: ਤਰਦੇ ਆ ਜੀ ਦੇਖੋ
1: ਇਹ ਜਿਹੜਾ ਵਿੱਚ ਵਿਚਾਲੇ ਵਾਲਾ ਹਿਸਾਬ ਹੈ ਨਾ
0: ਜੀ
1: ਵੀ ਅੱਧਾ ਕੁ ਉਧਰ ਅੱਧਾ ਕੁ ਉਧਰ ਅੱਧ ਪਚੰਦਾ ਇਹ ਅੱਧ ਪਚੰਦਾ ਕੰਮ ਜਿਹੜਾ ਹੈ ਸ਼ਿੰਗਾਰਾ ਸਿੰਘ ਜੀ ਵੀ ਜੋ ਕੁਛ ਹੁੰਦਾ ਹੈ ਜਿਹਦਾ ਸਵਾਲ ਹੈ ਜਵਾਬ ਵੀ ਉਹਦਾ ਹੈ
0: ਦੇਖੋ ਜੀ ਕਹਿੰਦੇ ਗਲਾਸ ਚ ਪਾਣੀ ਆ ਅੱਧਾ ਗਲਾਸ ਇੱਕ ਕਹਿੰਦਾ ਅੱਧਾ ਭਰਿਆ ਇੱਕ ਕਹਿੰਦਾ ਅੱਧਾ ਖਾਲੀ ਆ ਇਹ ਸੋਚ ਆਪਾਂ ਆਪਣੀ ਆ
1: ਬਿਲਕੁਲ
0: ਉਹਨੂੰ ਕਿਵੇਂ ਲੈਣਾ ਆ
1: ਸੋ ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਉਹਨੇ ਸਿਰਫ ਤੁਹਾਨੂੰ ਜ਼ਿੰਦਗੀ ਨਹੀਂ ਦਿੱਤੀ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਸਲੀਕਾ ਇੱਕ ਸੋਝੀ ਬਖਸ਼ੀ ਹੈ
0: ਸਹੀ ਗੱਲ ਆ
1: ਕਿ ਉਹ ਸੋਝੀ ਦੀ ਸੂਝਬੂਝ ਦਾ ਇਸਤੇਮਾਲ ਕਰਕੇ ਤੁਸੀਂ ਜ਼ਿੰਦਗੀ ਨੂੰ ਕਿਸ ਪਾਸੇ ਲੈ ਕੇ ਜਾਂਦੇ
0: ਹਾਂ ਸਹੀ ਗੱਲ
1: ਜ਼ਿੰਦਗੀ ਕਿਉਂਕਿ ਹੈ ਤਾਂ ਜ਼ਿੰਦਗੀ ਦਾ ਮਕਸਦ ਹੀ ਲੱਭਣਾ ਨਾ ਜ਼ਿੰਦਗੀ ਤਾਂ ਸਭ ਨੂੰ ਮਿਲੀ ਹੈ ਕਈ ਜ਼ਿੰਦਗੀ ਦਾ ਮਕਸਦ ਨੂੰ ਪਛਾਣ ਲੈਂਦੇ ਨੇ ਲੱਭ ਲੈਂਦੇ ਨੇ ਉਹ ਫਿਰ ਮਕਸਦ ਨੂੰ ਹੱਲ ਵੀ ਕਰ ਜਾਂਦੇ
0: ਕਰਦੇ ਆ
1: ਕਈਆਂ ਨੂੰ ਸਾਰੀ ਉਮਰ ਲੱਗੇ ਰਹਿੰਦੇ ਨੇ ਸਮਝ ਹੀ ਨਹੀਂ ਆਉਂਦੀ ਵੀ ਯਾਰ ਇਹ ਮਕਸਦ ਕੀ ਹੈ ਇਹਦਾ ਮਤਲਬ ਕੀ ਹੈ
0: ਉਹਨਾਂ ਦੀ ਵਿਉਂਤਬੰਦੀ ਨੇ ਨਾ ਹੁੰਦੀ ਹਵਾ ਚ ਤੀਰ ਮਾਰਨੇ ਅਲੱਗ ਚੀਜ਼ ਆ ਜੀ ਕਿਸੇ ਟਾਰਗੇਟ ਤੇ ਪਹੁੰਚਣਾ ਉਹ ਅਲੱਗ ਚੀਜ਼ ਆ
1: ਬਿਲਕੁਲ

0: ਜਦ ਤੱਕ ਤੁਹਾਡਾ ਕੋਈ ਮਕਸਦ ਨਹੀਂ, ਤੁਹਾਡਾ ਕੋਈ ਮਤਲਬ ਨਹੀਂ, ਤੁਹਾਡਾ ਕੋਈ ਉਦੇਸ਼ ਨਹੀਂ, ਤੁਹਾਡਾ ਕੋਈ ਟਾਰਗੇਟ ਨਹੀਂ ਹੈ
1: ਜੀ,
0: ਫਿਰ ਤਦ ਤੱਕ ਜ਼ਿੰਦਗੀ ਜਿਹੜੀ ਹੈ ਕਦੀ ਇਸ ਰੁੱਖ ਤੇ ਕਦੇ ਉਸ ਰੁੱਖ ਤੇ ਵਾਲੀ ਸਾਹਿਬ, ਫਿਰ ਇਸ ਕਰਕੇ ਫਿਰ ਜ਼ਿੰਦਗੀ ਕਿਸੇ ਵੀ ਪਾਸੇ ਨਹੀਂ ਚੱਲਦੀ ਸਹੀ ਤਰੀਕੇ ਨਾਲ। ਜ਼ਿੰਦਗੀ ਨੂੰ ਸਾਨੂੰ ਚਲਾਉਣ ਲਈ ਦੋ ਹੀ ਪੱਖ ਹੈ, ਵੀ ਜਾਂ ਤਾਂ ਉਹਦੇ ਹਵਾਲੇ ਕਰ ਲਓ ਜਾਂ ਆਪਣੀ ਲਿਆਕਤ ਤੇ ਸੂਝ ਬੂਝ ਦਾ ਇਸਤੇਮਾਲ ਕਰ
1: ਜੀ।
0: ਬੇ ਜੇ ਤੁਸੀਂ ਕੁਛ ਉਹਦੇ ਛੱਡੀ ਚੱਲੋਗੇ ਤੇ ਕੁਛ ਆਪਣੀਆਂ ਪਾਈ ਚੱਲੋਗੇ, ਕੰਮ ਨਹੀਂ ਚੱਲਣਾ।
1: ਦੇਖੋ ਜਾਂ ਆਪਣਾ ਬਣਾ ਲਓ ਜਾਂ ਕਿਸੇ ਦੇ
0: ਹੋ ਜਾਓ,
1: ਗੱਲ ਇੱਕੋ ਹੀ ਹੈ,
0: ਇੱਕ ਪਾਸੇ ਤਾਂ ਚੱਲਣਾ ਪੈਣਾ ਹੈ। ਸੋ ਇਸ ਕਰਕੇ ਦੋ, ਜਿੱਦਾਂ ਕਹਿੰਦੇ ਆ ਨਾ, ਦੋ ਘਰਾਂ ਦਾ ਪ੍ਰਾਹੁਣਾ ਹੀ ਭੁੱਖਾ ਮਰ ਜਾਂਦਾ, ਉਹ ਸਾਫ਼ ਹੋ ਜਾਂਦਾ। ਸੋ ਦੋ ਪਾਸੇ ਵਾਲਾ ਜਿਹੜਾ ਹੈ, ਸਪਸ਼ਟਤਾ ਜਿਹੜੀ ਹੈ, ਅਗਰ ਨਹੀਂ ਹੈ ਤੁਹਾਡੇ ਇਰਾਦਿਆਂ ਦੇ ਵਿੱਚ, ਤੁਹਾਡੇ ਵਿਚਾਰਾਂ ਦੇ ਵਿੱਚ, ਤੁਹਾਡੇ ਫੈਸਲਿਆਂ ਦੇ ਵਿੱਚ, ਜਦ ਤੱਕ ਸਪਸ਼ਟਤਾ ਨਹੀਂ ਹੈ ਤਦ ਤੱਕ ਤੁਹਾਨੂੰ ਜ਼ਿੰਦਗੀ ਸਪਸ਼ਟ ਦਿਖਾਈ ਦਿੰਦੀ ਨਹੀਂ। ਸਰਦਾਰਾ ਸਿੰਘ ਜੀ ਵੀ ਜ਼ਿੰਦਗੀ ਕੀ ਹੈ, ਤੁਹਾਡੇ ਇਰਾਦੇ ਚ ਸਪਸ਼ਟਤਾ ਨਹੀਂ ਹੈ
1: ਜੀ,
0: ਹਰ ਗੱਲ ਤੇ ਤੁਹਾਨੂੰ ਸ਼ੱਕ ਹੈ, ਹਰ ਗੱਲ ਚ ਤੁਹਾਨੂੰ ਸ਼ੰਸ਼ਾ ਹੈ, ਹਰ ਗੱਲ ਚ ਤੁਹਾਨੂੰ ਡਰ ਹੈ, ਹਰ ਗੱਲ ਚ ਤੁਹਾਨੂੰ ਭੈ ਹੈ
1: ਜੀ। ਬੰਦੇ ਦੀ ਆਪਣੀ ਕਮਜ਼ੋਰੀ ਹੁੰਦੀ ਆ ਜੀ, ਜਿਹੜਾ ਭੈ ਬਣਦਾ ਆ, ਜਦੋਂ ਕੋਨਫੀਡੈਂਸ ਆ ਜਾਵੇ, ਉਸ ਮਾਲਕ ਦਾ ਮਿਹਰ ਹੋ ਜਾਵੇ, ਫਿਰ ਆਪਾਂ ਨੂੰ ਇੱਦਾਂ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਝਿਜਕਣ ਦੀ ਜਾਂ ਥਿੜਕਣ ਦੀ, ਉਹ ਆਪੇ ਹੀ ਬਾਂਹ ਫੜ ਲੈਂਦਾ।
0: ਫੜਦਾ ਜੀ, ਫੜਦਾ ਵੀ ਉਸ ਦੀ ਬਾਂਹ ਹੈ ਜਿਹੜਾ ਪਤਾ ਵੀ ਨਾ ਇਹ ਬੋਲਦਾ ਤੇ ਨਾ ਇਹ ਡੋਲਦਾ।
1: ਹਾਂ
0: ਨਹੀਂ,
1: ਸਹੀ ਗੱਲ,
0: ਇਹ ਦੋ ਹੀ ਬੰਦੇ ਉਹਨੂੰ ਪਸੰਦ ਨਹੀਂ, ਨਾ ਬੋਲਣ ਵਾਲੇ ਨਾ ਡੋਲਣ ਵਾਲੇ। ਸੋ ਇਸ ਕਰਕੇ, ਕਿਉਂਕਿ ਦੇਖੋ ਆਪ ਉਹ ਸਥਿਰ ਹੈ
1: ਜੀ,
0: ਜਿਹਨੇ ਦੁਨੀਆ ਬਣਾਈ ਹੈ, ਤੋ ਆਪ ਵੀ ਤੇ ਸਥਿਰਤਾ ਹੈ।
1: ਬਿਲਕੁਲ।
0: ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਜੇ ਆਪਾਂ ਵਧੀਆ ਬਣਾਉਣਾ ਹੈ ਤੇ ਕਿਤੇ ਨਾ ਕਿਤੇ ਆਪਾਂ ਨੂੰ ਪਾਸੇ ਸਥਿਰ ਹੋਣਾ ਪੈਣਾ
1: ਪੈਣਾ ਜੀ।
0: ਫਿਰ ਜ਼ਿੰਦਗੀ ਦਾ ਤੁਹਾਨੂੰ ਪਤਾ ਲੱਗੂਗਾ ਕਿ ਜ਼ਿੰਦਗੀ ਕਿਸ ਤਰਜ਼ ਤੇ ਚੱਲਦੀ ਹੈ, ਕਿਸ ਪਾਸੇ ਨੂੰ ਜਾਣਾ ਹੈ, ਜਾਂ ਕੀ ਇਹਦਾ ਮਤਲਬ ਹੈ, ਕੀ ਇਹਦਾ ਮਕਸਦ ਹੈ।
1: ਦੇਖੋ ਜ਼ਿੰਦਗੀ ਕੱਟਣੀ ਨਹੀਂ, ਆਪਾਂ ਜਿਉਣੀ ਆ,
0: ਜਿਉਣੀ ਹੈ
1: ਆਪਣੇ ਤਰੀਕੇ ਨਾਲ ਜਿਉਣੀ ਆ।
0: ਦੋ ਬੋਲ ਗਾਉਣ ਦੇ ਲਾਉਂਦੇ ਆ,
1: ਲਾ ਦਿਓ ਜੀ।

0: ਹਾਂਜੀ
1: ਸ਼ਿੰਗਾਰਾ ਸਿੰਘ ਜੀ, ਦੇਖੋ ਜਿੱਦਾਂ ਆਪਾਂ ਜ਼ਿੰਦਗੀ ਦੀ ਗੱਲ ਕਰਦੇ ਸੀ ਕਿ ਜ਼ਿੰਦਗੀ ਇੱਕ ਤਰਜ਼ ਹੈ
0: ਜੀ,
1: ਤੇ ਕਿਹੜੀ ਤਰਜ਼ ਦੇ ਉੱਤੇ ਤੁਸੀਂ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਲੱਭਦੇ ਹੋ ਇਹ ਤੁਹਾਡੇ ਹੈਨਾ। ਇਸੇ ਕਰਕੇ ਦੇਖੋ ਵੰਨ ਸੁਵੰਨੇ ਲੋਕ ਹੈ, ਵੰਨ ਸੁਵੰਨੇ ਕਿੱਤੇ ਹੈ, ਪੇਸ਼ੇ ਹੈ, ਕੰਮ ਹੈ, ਕਾਰ, ਜਿੱਦਾਂ ਜਿੱਦਾਂ ਦੇ ਰੰਗ ਹੈਨਾ, ਆਪਣੀਆਂ ਸ਼ਕਲਾਂ, ਉਦਾਂ ਦੀਆਂ ਅਕਲਾਂ ਹੈਨਾ, ਆਪਣੀ ਆਪਣੀ ਸੂਝ ਬੂਝ ਦਾ ਇਸਤੇਮਾਲ ਕਰਕੇ ਬੰਦਾ ਜ਼ਿੰਦਗੀ ਨੂੰ ਕਿਸੇ ਪਾਸੇ ਤੋਰ ਲੈਂਦਾ।
0: ਦੇਖੋ ਸੁਰ ਤਾਲ ਤੇ ਲੈ,
1: ਹਾਂ,
0: ਜਦੋਂ ਤਿੰਨਾਂ ਦਾ ਸੁਮੇਲ ਹੁੰਦਾ ਤਾਂ ਗੀਤ ਬਣਦਾ ਆ,
1: ਗੀਤ ਬਣਦਾ।
0: ਜ਼ਿੰਦਗੀ ਵੀ ਇਹੋ ਜਿਹੀ ਆ, ਇਸ ਸੁਰ ਤਾਲ ਤੇ ਲੈ ਦੇ ਨਾਲ ਹੀ ਤੁਰਨਾ ਪੈਣਾ ਆਪਾਂ ਨੂੰ, ਤਾਂ ਜ਼ਿੰਦਗੀ ਸਾਡੀ ਸਫਲ ਹੈ।
1: ਉਹ ਇਹੀ ਸ਼ਿੰਗਾਰਾ ਸਿੰਘ ਜੀ ਬੜੀ ਸੋਹਣੀ ਗੱਲ ਕੀਤੀ ਹੈ ਕਿ ਤੁਸੀਂ ਜਦ ਤੱਕ ਆਪਣੇ ਆਪ ਚੋਂ ਆਪਣੇ ਨੂੰ ਆਪ ਨੂੰ ਲੱਭਦੇ ਨਹੀਂ
0: ਜੀ,
1: ਤੁਹਾਨੂੰ ਪਛਾਣ ਹੀ ਨਹੀਂ ਹੋਣੀ।
0: ਸਹੀ ਗੱਲ ਹੈ।
1: ਸੋ ਇਸ ਕਰਕੇ ਹਰ ਬੰਦੇ ਚ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ
0: ਜੀ,
1: ਜਦੋਂ ਉਹ ਬੰਦਾ ਉਸ ਖਾਸੀਅਤ ਨੂੰ ਲੱਭ ਲੈਂਦਾ ਉਹ ਖਾਸ ਹੋ ਜਾਂਦਾ।
0: ਸਹੀ ਗੱਲ ਹੈ।
1: ਤੇ ਜਦ ਤੱਕ ਉਹਨੂੰ ਖਾਸੀਅਤ ਲੱਭਦੀ ਨਹੀਂ ਉਹ ਆਮ ਰਹਿੰਦਾ। ਖਾਸ ਤੇ ਆਮ ਚ ਕੀ ਫਰਕ ਹੈ?
0: ਇਹੋ ਫਰਕ ਹੈ, ਇਹੋ ਫਰਕ ਹੈ
1: ਕਿ ਜਿਹੜਾ ਹਰ ਬੰਦਾ ਆਮ ਹੈ ਹਰ ਬੰਦੇ ਚ ਖਾਸ ਹੈ
0: ਜੀ,
1: ਜਦੋਂ ਉਹ ਖਾਸੀਅਤ ਨੂੰ ਪਛਾਣ ਲੈਂਦਾ ਲੱਭ ਲੈਂਦਾ ਉਹ ਖਾਸ ਹੋ ਜਾਂਦਾ। ਨਹੀਂ ਤਾਂ ਫਿਰ ਸਾਡੇ ਵਰਗੇ ਮਹਾਤੜ ਧਮਾਤੜ ਆਮ ਤੁਰੇ ਫਿਰਦੇ ਆਪਾਂ, ਹੈ ਕਿ ਨਹੀਂ?
0: ਗੁਣਾਂ ਨੂੰ ਲੱਭਣ ਦਾ
1: ਗੁਣ ਗੁਣ ਦੂਜੀ ਭਾਸ਼ਾ ਚ ਕਹਿ ਸਕਦੇ ਹਾਂ ਕਿ ਹਰ ਬੰਦੇ ਦੇ ਵਿੱਚ ਗੁਣ ਹੁੰਦਾ ਹੈ
0: ਜੀ,
1: ਪਰ ਉਸ ਗੁਣ ਨੂੰ ਪਛਾਣਨਾ, ਉਸ ਗੁਣ ਨੂੰ ਲੱਭਣਾ ਹਰ ਹੀ ਸਾਰੀ ਬੰਦੇ ਦੇ ਬਸ ਦਾ ਗੱਲ ਨਹੀਂ ਹੈ।
0: ਸਹੀ ਗੱਲ।
1: ਅੱਜ ਇੱਕ ਕਲਾਕਾਰ ਹੈ ਬੀਬਾ ਜੈਸਮੀਨ, ਇਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ
0: ਇਹਨਾਂ
1: ਦੀ ਕਲਾ ਦੇ ਬਾਬਤ, ਇਹਨਾਂ ਦੀ ਕਲਾਕਾਰੀ ਦੇ ਬਾਬਤ
0: ਜੀ,
1: ਆਪਸ ਸਾਂਝੀ ਕਰਦੇ।
0: ਬਿਲਕੁਲ ਜੀ।

0: ਨੀ
1: ਜੀ ਸਰ ਮੈਨੂੰ ਵੈਸੇ ਗਾਇਕੀ ਦਾ ਸ਼ੌਂਕ ਵੀ ਆ ਔਰ ਮੇਰਾ ਕੰਮ ਵੀ ਆ ਜੀ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਗਾਇਕੀ ਕਰਕੇ ਪ੍ਰੋਗਰਾਮ ਅਸੀਂ ਲਾਉਂਦੇ ਹਾਂ ਉਹਦੇ ਕਰਕੇ ਆਪਣੇ ਘਰ ਵੀ ਚੱਲਦੇ ਨੇ ਹਨਾ ਤੇ ਬਾਕੀ ਮੈਂ ਬਚਪਨ ਤੋਂ ਮੈਨੂੰ ਸ਼ੌਂਕ ਵੀ ਬਹੁਤ ਸੀਗਾ ਗਾਇਕੀ ਦਾ ਮੈਂ ਛੋਟੀ ਹੁੰਦੀ ਜਦੋਂ ਟੇਪ ਰਿਕਾਰਡ ਵਗੈਰਾ ਚੱਲਦੀਆਂ ਹੁੰਦੀਆਂ ਸੀ ਰੀਲਾਂ ਚੱਲਦੀਆਂ ਸੀਗੀਆਂ ਉਦੋਂ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦੀ ਸੀ ਔਰ ਅੱਜ ਵੀ ਮੈਂ ਉਹਨਾਂ ਨੂੰ ਹੀ ਜ਼ਿਆਦਾ ਫੋਲੋ ਕਰਦੀ ਹਾਂ।

0: ਹਰ ਇੱਕ ਜਿੱਦਾਂ ਕਹਿੰਦੇ ਕਿ ਗਾਇਕੀ ਦੇ ਵੀ ਅੰਗ ਹੈ ਰੰਗ ਹੈ ਅਲੱਗ ਅਲੱਗ ਤਰ੍ਹਾਂ ਦੇ
1: ਜੀ,
0: ਮਤਲਬ ਕਿੱਦਾਂ ਦੀ ਗਾਇਕੀ ਜਿਹੜੀ ਹੈ, ਕਲਾਸੀਕਲ ਬੇਸ ਹੈ, ਫੋਕ ਹੈ ਜਾਂ ਲਾਈਟ ਹੈ, ਕਿਸ ਤਰ੍ਹਾਂ ਦੀ ਗਾਇਕੀ ਨੂੰ ਤੁਸੀਂ ਜਿਹੜਾ ਹੈ ਤਰਜੀਹ ਦਿੰਦੇ ਹੋ ਜਾਂ ਕਿੱਦਾਂ ਦੀ ਸ਼ੈਲੀ ਤੁਹਾਡੀ ਗਾਇਕੀ ਦੇ ਵਿੱਚ ਹੈ?
1: ਸਰ ਮੈਂ ਵੈਸੇ ਤਾਂ ਸਾਰੇ ਤਰ੍ਹਾਂ ਦੀ ਗਾਇਕੀ ਦੇ ਵਿੱਚ ਸੌਂਗ ਰਿਕਾਰਡ ਕੀਤੇ ਆ, ਪੰਜਾਬੀ ਸੌਂਗ ਵੀ ਰਿਕਾਰਡ ਕੀਤੇ ਆ, ਮਹਾਮਾਈ ਦੀਆਂ ਭੇਟਾਂ ਵੀ ਰਿਕਾਰਡ ਕੀਤੀਆਂ, ਬਾਬਾ ਬਾਲਕ ਨਾਥ ਜੀ ਦੇ ਭਜਨ ਵੀ ਕੀਤੇ ਆ, ਔਰ ਪੀਰਾਂ ਦੇ ਕਲਾਮ ਵੀ ਕੀਤੇ ਆ। ਜ਼ਿਆਦਾਤਰ ਮੈਂ ਉਹੀ ਪਹਿਲਾਂ ਤੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਟਾਰਟਿੰਗ ਵਿੱਚ ਵੀ ਮੈਂ ਸੂਫੀ ਗਾਇਕੀ ਨੂੰ ਜ਼ਿਆਦਾ ਪਸੰਦ ਕਰਦੀ ਹਾਂ ਜੀ।
0: ਇਹਦੀ ਬਾਕਾਇਦਗੀ ਨਾਲ ਫਿਰ ਕੋਈ ਜਾਣਕਾਰੀ ਟ੍ਰੇਨਿੰਗ ਸਿੱਖਿਆ ਲਈ ਜਾਂ ਇਹਦੇ ਦੇਖ ਦੇਖ ਕੇ ਸਿੱਖ ਗਏ ਬਾਕਾਇਦਗੀ ਦੇ ਨਾਲ ਰਾਗ ਵਿਦਿਆ ਸਾਰਾ ਉਸਤਾਦ ਧਾਰ ਕੇ ਸਾਰਾ ਕੁਛ ਸਿੱਖਿਆ?
1: ਸਰ ਮੇਰੇ ਨਾਨਾ ਜੀ ਦੌਲਤ ਅਲੀ ਉਹਨਾਂ ਦਾ ਨਾਮ ਸੀਗਾ ਤੇ ਉਹ ਬੈਂਡ ਮਾਸਟਰ ਸੀਗੇ। ਸੰਗੀਤ ਵੈਸੇ ਸਾਡੇ ਘਰ ਚੋਂ ਹੀ ਸ਼ੁਰੂ ਹੋਇਆ। ਮੈਂ ਇਹ ਕਹਿ ਸਕਦੇ ਹਾਂ ਕਿ ਮੇਰੇ ਫਾਦਰ ਸਾਹਿਬ, ਮੇਰੇ ਚਾਚਾ ਜੀ, ਮਤਲਬ ਘਰ ਦੇ ਵਿੱਚ ਮੇਰੇ ਮੰਮੀ ਜੀ, ਉਹਨਾਂ ਨੂੰ ਸ਼ੌਂਕ ਸੀਗਾ ਤੇ ਬਚਪਨ ਚ ਮੈਂ ਬਸ ਆਪਣੇ ਘਰ ਤੋਂ ਹੀ ਵਿਦਿਆ ਲਈ ਹੈ ਸ਼ੌਂਕ ਦੀ ਇਸ ਸੰਗੀਤ ਦੇ ਵਿੱਚ। ਮੈਂ ਘਰ ਤੋਂ ਜਿੱਦਾਂ ਬਚਪਨ ਤੋਂ ਹੀ ਇਹੀ ਮੈਨੂੰ ਘਰ ਦੇ ਵਿੱਚੋਂ ਸਿੱਖਿਆ ਮਿਲੀ ਹੈ, ਜਿਹੜੀ ਵੀ ਮਿਲੀ ਆ ਬਾਹਰੋਂ ਨਹੀਂ ਕਿਤੋਂ ਸਿੱਖਿਆ ਲਈ ਹੈਗੀ। ਔਰ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਸੁਣ ਸੁਣ ਕੇ ਜਿਹੜੇ ਅੱਛੇ ਆਰਟਿਸਟ ਆ ਉਹਨਾਂ ਨੂੰ ਸੁਣ ਸੁਣ ਕੇ ਸਿੱਖਿਆ ਲਈ ਆ।
0: ਸੋਲੋ ਕਰਦੇ ਹੋ ਜਾਂ ਡਿਊਟ ਕਰਦੇ ਹੋ?
1: ਸਰ ਮੈਂ ਡਿਊਟ ਸੌਂਗ ਵੀ ਬਹੁਤ ਰਿਕਾਰਡ ਕੀਤੇ ਆ, ਸੋਲੋ ਵੀ ਕੀਤੇ ਆ, ਔਰ ਸਟੇਜੀ ਪ੍ਰੋਗਰਾਮ ਮੈਂ ਸੋਲੋ ਵੀ ਕਰਦੀ ਆ, ਡਿਊਟ ਵੀ ਕਰਦੀ ਆ ਜੀ।
0: ਨਹੀਂ ਕਿਉਂਕਿ ਦੇਖੋ ਨਾ, ਇੱਕ ਪਹਿਚਾਣ ਬਣਾਉਣ ਲਈ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਪਹਿਚਾਣ ਜਿਹੜੀ ਆ ਉਹ ਸੋਲੋ ਆਰਟਿਸਟ ਦੀ ਜ਼ਿਆਦਾ ਬਣਦੀ ਹੈ, ਬਿਸ਼ਰਤੇ ਕਿ ਅਸੀਂ ਦੂਜੇ ਪਾਸੇ ਤੋਂ ਡਿਊਟ ਦੀ ਗੱਲ ਕਰਦੇ ਹਾਂ। ਡਿਊਟ ਦੇ ਵਿੱਚ ਉਹ ਫਿਰ ਜੋੜੀ ਇਹਦੇ ਨਾਲ ਬਣ ਗਈ, ਟੁੱਟ ਗਈ, ਫਿਰ ਅੱਗੇ ਬਣ ਗਈ ਆ, ਉਹੀ ਚੱਲਦਾ ਰਹਿੰਦਾ ਸਿਲਸਿਲਾ। ਅਤੇ ਸੋਲੋ ਦੇ ਵਿੱਚ ਇੱਕ ਪਹਿਚਾਣ ਬਣਦੀ ਹੈ ਬੰਦੇ ਦੀ ਆਪਣੀ ਇੰਡੀਵਿਜੁਅਲ, ਔਰ ਉਹਨੂੰ ਪ੍ਰੋਗਰਾਮ ਕਰਨਾ, ਪ੍ਰੋਗਰਾਮ ਲਾਉਣਾ ਉਹ ਕਿਤੇ ਨਾ ਕਿਤੇ ਉਹਦੇ ਲਈ ਸੁਖਾਲਾ ਹੋ ਜਾਂਦਾ ਹੈ
1: ਜੀ।
0: ਤੁਸੀਂ ਕਿੱਦਾਂ ਕਿਹੜੀ ਚੀਜ਼ ਨੂੰ ਤਰਜੀਹ ਦਿੰਦੇ ਹੋ?
1: ਮੈਂ ਜੀ ਸੋਲੋ ਹੀ ਪ੍ਰੋਗਰਾਮ ਕਰਕੇ ਵੈਸੇ ਜ਼ਿਆਦਾ ਖੁਸ਼ ਹਾਂ ਤੇ ਮੈਨੂੰ ਵੈਸੇ ਡਿਊਟ ਸੌਂਗਾਂ ਲਈ ਵੀ ਮੈਨੂੰ ਆਰਟਿਸਟ ਬੁਲਾਉਂਦੇ ਆ, ਮੈਂ ਕਰੇ ਆਉਂਦੀ ਹਾਂ ਪ੍ਰੋਗਰਾਮ, ਪਰ ਮੈਂ ਇੱਦਾਂ ਨਹੀਂ ਐਗਰੀਮੈਂਟ ਕਿਸੇ ਨਾਲ ਸਾਈਨ ਨਹੀਂ ਕੀਤਾ ਹੈਗਾ, ਕੰਮ ਆਪਣਾ ਓਪਨ ਹੀ ਮੈਂ ਕਰਦੀ ਹਾਂ।
0: ਅੱਛਾ ਅੱਛਾ ਜੀ। ਕੋਈ ਤੁਸੀਂ ਆਪਣੀ ਗਾਇਕੀ ਦਾ ਜਿਹੜੇ ਸਾਡੇ ਸੁਣਨ ਵਾਲੇ ਆ ਉਹਨਾਂ ਨਾਲ ਆਪਾਂ, ਜਿੱਦਾਂ ਤੁਸੀਂ ਕਿਹਾ ਅਲੱਗ ਅਲੱਗ ਵਿਧਾਵਾਂ, ਤੁਸੀਂ ਸੂਫੀ ਵੀ ਗਾਉਂਦੇ ਹੋ ਹਨਾ, ਲਾਈਟ ਵੀ ਕਰਦੇ ਹੋ, ਕਲਾਸੀਕਲ ਵੀ ਕਰਦੇ ਹੋ ਹਨਾ, ਤੇ ਇਹ ਤੋਂ ਇਲਾਵਾ ਡਿਵੋਸ਼ਨਲ ਵੀ ਕਰਦੇ ਹੋ, ਥੋੜਾ ਥੋੜਾ ਅਸੀਂ ਸੁਣਨਾ ਚਾਹਾਂਗੇ
1: ਜੀ। ਇੱਕ ਮਹਾਮਾਈ ਦੀ ਭੇਟ ਮੇਰੀ ਸੋਲੋ ਰਿਕਾਰਡ ਹੋਈ।

ਅੱਛਾ ਜਿੱਦਾਂ ਕਿ ਕੁਛ ਗਾਇਕੀ ਜਿਹੜੇ ਗਾਇਕੀ ਦੀਆਂ ਵੱਖ ਵੱਖ ਅੰਗ ਹੈ ਜਾਂ ਵੱਖ ਵੱਖ ਵਿਧਾਵਾਂ ਹੈ, ਇੱਕ ਤਾਂ ਹੁੰਦਾ ਹੈ ਕਿ ਸਾਨੂੰ ਜਿੱਦਾਂ ਅੱਜ ਵਪਾਰਕ ਸਮਾਂ ਹੈ, ਹਰ ਚੀਜ਼ ਜਿਹੜੀ ਉਹਦਾ ਵਪਾਰੀਕਰਨ ਹੋ ਰਿਹਾ, ਗਾਇਕੀ ਦਾ ਵਪਾਰੀਕਰਨ ਆਪਾਂ ਸਾਰੇ ਜਾਣਦੇ ਹੋਇਆ, ਪਰ ਕੁਝ ਚੀਜ਼ਾਂ ਐਸੀਆਂ ਨੇ ਜੋ ਅਸੀਂ ਆਪਣੇ ਸੈਲਫ ਲਈ, ਜਿੱਦਾਂ ਆਪਾਂ ਸੂਫੀ ਰੰਗ ਦੀ ਗੱਲ ਕਰਦੇ ਹਾਂ ਕਿ ਸੂਫੀ ਇੱਕ ਐਸਾ ਰੰਗ ਹੈ ਜਿਹੜਾ ਸਕੂਨ ਦਿੰਦਾ, ਸਾਡੀ ਰੂਹ ਨੂੰ ਸਕੂਨ ਦਿੰਦਾ। ਪਹਿਲਾਂ ਤਾਂ ਸਭ ਤੋਂ ਜ਼ਿਆਦਾ ਉਸ ਗਾਉਣ ਵਾਲੇ ਨੂੰ ਸਕੂਨ ਦਿੰਦਾ ਤੇ ਸੁਣਨ ਵਾਲੇ ਨੂੰ ਬਹੁਤ ਸਕੂਨ ਦਿੰਦਾ ਹੈ। ਸੂਫੀ ਦੀ ਕੋਈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ?

0: ਬਹੁਤ ਅੱਛਾ। ਅੱਛਾ ਜਦੋਂ ਹੁਣ ਆਪਾਂ ਡਿਊਟ ਦੀ ਗੱਲ ਕਰਦੇ ਹਾਂ, ਇੱਕ ਇਹਦੇ ਚ ਜਿੱਦਾਂ ਅੱਜ ਕਿਸੇ ਵੀ ਕਲਾਕਾਰ ਲਈ ਸਭ ਤੋਂ ਔਖੀ ਗੱਲ ਇਹ ਹੁੰਦੀ ਹੈ ਕਿ ਉਹਨੂੰ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਐਸਟੈਬਲਿਸ਼ ਕਰਨਾ ਹੈ, ਆਪਣਾ ਨਾਮ ਬਣਾਉਣਾ ਹੈ, ਹਨਾ, ਆਪਣਾ ਰੇਟ ਤੈਅ ਕਰਨਾ ਹੈ। ਕਿਉਂਕਿ ਜੇ ਬੰਦੇ ਦਾ ਆਪਣਾ ਕੋਈ ਨਾਮ ਨੀ, ਆਪਣਾ ਕੋਈ ਰੇਟ ਨੀ, ਉਹ ਮਾਰਕੀਟ ਦੇ ਵਿੱਚ ਚੀਜ਼ ਚੱਲਦੀ ਨੀ, ਚਾਹੇ ਕਿਸੇ ਪਦਾਰਥ ਦੀ ਗੱਲ ਕਰ ਲਈਏ, ਕਿਸੇ ਸ਼ਖਸੀਅਤ ਦੀ ਗੱਲ ਕਰ ਲਈਏ। ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਕੀ ਕੰਮ ਕਰਦੇ ਤੁਸੀਂ?
1: ਦੇਖੋ ਜੀ, ਪਰਮਾਤਮਾ ਦੀ ਕਹਿੰਦੇ ਹੁੰਦੇ ਕਿਰਪਾ ਹਰ ਇਨਸਾਨ ਤੇ ਹੋਵੇ। ਸਾਡੀਆਂ ਵੀ ਸ਼ੁਭ ਇਛਾਵਾਂ ਸਾਰੇ ਸਰੋਤਿਆਂ ਨੇ ਲਈ ਦੁਆਵਾਂ ਆ ਕਿ ਸਾਰੇ ਸਰੋਤੇ ਬਹੁਤ ਸਾਰਾ ਪਿਆਰ ਦਿੰਦੇ ਆ ਮੈਨੂੰ, ਮੇਰੇ ਗੀਤਾਂ ਨੂੰ। ਤੇ ਮੈਂ ਜਿਸ ਦਿਨ ਪਹਿਲਾ ਗੀਤ ਆਪਣਾ ਪੰਜਾਬੀ ਸੌਂਗ ਰਿਕਾਰਡ ਕੀਤਾ ਸੀ, ਉਸ ਗੀਤ ਨੂੰ ਬਹੁਤ ਰਿਸਪੌਂਸ ਮਿਲਿਆ ਸੀਗਾ।
0: ਕਿਹੜਾ ਗੀਤ ਸੀ?
1: ਸੀਗਾ ਪਟਿਆਲਾ ਪੈਗ ਗੀਤ ਸੀਗਾ ਜੀ, ਉਹ ਡਿਊਟੇ ਸੌਂਗ ਸੀਗਾ ਤੇ ਮੈਨੂੰ ਬਹੁਤ ਉਸ ਗੀਤ ਤੋਂ ਰਿਸਪੌਂਸ ਮਿਲਿਆ।
0: ਸਿੰਗਰ ਕੌਣ ਸੀਗਾ?
1: ਇਹ ਸੀਗਾ ਜੀ ਆਪਣੇ ਸਿੰਗਰ ਬੱਬੂ ਚੌਹਾਨ ਆ, ਪਟਿਆਲੇ ਤੋਂ ਬਿਲੋਂਗ ਕਰਦੇ ਨੇ। ਹਾਂਜੀ, ਉਹਨਾਂ ਦੇ ਨਾਲ ਮੈਂ ਪਹਿਲਾ ਸੌਂਗ ਰਿਕਾਰਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਸੋਲੋ ਮਹਾਮਾਈ ਦੀ ਭੇਟ ਰਿਕਾਰਡ ਕੀਤੀ। ਉਸ ਤੋਂ ਬਾਅਦ ਜੀ ਲਗਾਤਾਰ ਬਹੁਤ ਬਾਬਾ ਜੀ ਦੀ ਕਿਰਪਾ ਰਹੀ ਆ, ਬਹੁਤ ਕਹਿੰਦੇ ਹੁੰਦੇ ਆ ਪਰਮਾਤਮਾ ਦੀ ਮਿਹਰ ਰਹੀ ਆ, ਬਹੁਤ ਕੰਮ ਕੀਤਾ। ਉਸ ਤੋਂ ਬਾਅਦ ਗੀਤ ਵੀ ਬਹੁਤ ਰਿਕਾਰਡ ਕੀਤੇ ਆ, ਭੇਟਾਂ ਬਹੁਤ ਰਿਕਾਰਡ ਕੀਤੀਆਂ ਔਰ ਲਾਈਵ ਪ੍ਰੋਗਰਾਮ ਵੀ ਬਹੁਤ ਲਾਏ ਜੀ।
0: ਅੱਛਾ, ਇਹ ਤਾਂ ਨਿਰੰਤਰਤਾ ਦਾ ਜਿੱਦਾਂ ਕਹਿੰਦੇ ਆ ਕਿ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਨਾ ਰੁਕਾਵਟ ਹੁੰਦੀ ਹੈ ਨਾ ਥਕਾਵਟ ਹੁੰਦੀ ਹੈ, ਉਹ ਤਾਂ ਹਮੇਸ਼ਾ ਨਿਰੰਤਰਤਾ ਚੱਲਦਾ ਰਹਿੰਦਾ ਹੈ ਤੇ ਉਹਦੀ ਮੰਜ਼ਿਲ ਵੀ ਕੋਈ ਨਹੀਂ ਹੁੰਦੀ। ਉਹ ਹਮੇਸ਼ਾ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ ਪਰ ਉਹਦੀ ਮੰਜ਼ਿਲ ਕੋਈ ਨਹੀਂ ਹੁੰਦੀ, ਹਨਾ। ਕਲਾਕਾਰਾਂ ਬਾਰੇ ਇਹੀ ਕਿਹਾ ਜਾਂਦਾ ਹੈ, ਪਰ ਫਿਰ ਵੀ ਜਿੱਦਾਂ ਕਹਿੰਦੇ ਹਾਂ ਕਿ ਬੈਕ ਦਾ ਸਟੇਜ ਦੀ ਗੱਲ ਕਰਦੇ ਹਾਂ ਜਾਂ ਕਿਤੇ ਸੁੱਤੇ ਸਿੱਧੇ ਦਿਮਾਗ ਦੇ ਵਿੱਚ ਬੰਦੇ ਦੇ ਹੁੰਦਾ ਹੈ ਕਿ ਮੈਂ ਇਹ ਚੀਜ਼ ਜਿਹੜੀ ਹੈ ਪ੍ਰਾਪਤ ਕਰਨੀ ਹੈ ਜਾਂ ਇੱਥੇ ਪਹੁੰਚਣਾ ਹੈ, ਇਸ ਟੀਸੀ ਦੇ ਬੇਰ ਨੂੰ ਹੱਥ ਲਾਉਣਾ ਹੈ, ਕੀ ਜਿਹੜਾ ਹੈ ਜ਼ਿੰਦਗੀ 'ਚ ਕਿੱਥੇ ਤੱਕ ਪਹੁੰਚਣ ਦਾ ਇਰਾਦਾ ਹੈ?
1: ਜ਼ਿੰਦਗੀ 'ਚ ਸਭ ਤੋਂ ਜਿਹੜਾ ਜ਼ਰੂਰੀ ਗੱਲ ਆ ਨਾ ਜੀ ਮੇਰੀ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਅਸੀਂ ਮੈਰਿਜ ਆ, ਹਨਾ, ਮੈਂ ਮੈਰਿਜ ਹੋਈ ਆ, ਬੱਚੇ ਆ, ਸਾਨੂੰ ਇਹ ਹੁੰਦਾ ਕਿ ਅਸੀਂ ਕੰਮ ਕਰਦੇ ਹਾਂ ਸਾਡਾ ਸਭ ਤੋਂ ਪਹਿਲਾਂ ਘਰ ਵਧੀਆ ਚੱਲਣਾ ਚਾਹੀਦਾ, ਉਸ ਤੋਂ ਬਾਅਦ ਹੁੰਦੀਆਂ ਜਿਹੜੀਆਂ ਵੀ ਆਪਣੀਆਂ ਖੁਆਇਸ਼ਾਂ ਜੋ ਵੀ ਆ ਉਸ ਤੋਂ ਬਾਅਦ ਆ ਜੀ। ਬਾਕੀ ਇੱਦਾਂ ਆ ਵੀ ਮੇਰੀ ਖੁਆਇਸ਼ ਇਹੀ ਆ ਵੀ ਸਰੋਤੇ ਮੈਨੂੰ ਜਿਸ ਤਰ੍ਹਾਂ ਹੁਣ ਪਿਆਰ ਕਰਦੇ ਆ ਇਸ ਤੋਂ ਵੀ ਵੱਧ ਕੇ ਸਾਰੇ ਸਰੋਤੇ ਪਿਆਰ ਕਰਨ, ਮੇਰੀ ਜ਼ਿੰਦਗੀ ਦੀ ਇਹੀ ਕਮਾਈ ਹੈ।
0: ਅੱਛਾ, ਪਰਿਵਾਰ ਦੀ ਜਦੋਂ ਆਪਾਂ ਗੱਲ ਕਰਦੇ, ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਵੀ ਸ਼ਖਸ ਜਿਹੜਾ ਹੈ ਉਹਦੀ ਸ਼ਖਸੀਅਤ ਪਰਿਵਾਰ ਬਣਾਉਂਦਾ ਹੈ, ਜੇ ਤਾਂ ਉਹਨੂੰ ਪਰਿਵਾਰ ਦੇ ਵਿੱਚ ਸਪੋਰਟ ਹੈ ਜਾਂ ਪਰਿਵਾਰ ਉਹਦੇ ਬੈਕ ਤੇ ਹੈ, ਫਿਰ ਤਾਂ ਉਹ ਬੰਦਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਆਪਣੀ ਮੰਜ਼ਿਲ ਤੇ। ਜੇ ਤੁਹਾਡੇ ਪਰਿਵਾਰ ਦਾ ਤੁਹਾਡੇ ਨਾਲ ਸਹਿਯੋਗ ਨਹੀਂ ਜਾਂ ਕਿਤੇ ਨਾ ਕਿਤੇ ਪਰਿਵਾਰਕ ਜ਼ਿੰਮੇਵਾਰੀਆਂ ਤੁਹਾਡੇ ਉੱਪਰ ਹਾਵੀ ਨੇ, ਫਿਰ ਕਿਤੇ ਨਾ ਕਿਤੇ ਤੁਸੀਂ ਪਿੱਛੇ ਰਹਿ ਜਾਂਦੇ ਹੋ।

0: ਕਿੱਦਾਂ ਲੱਗਦਾ ਹੈ ਤੁਹਾਨੂੰ?
1: ਮੈਨੂੰ ਜੀ ਬਚਪਨ ਦੇ ਵਿੱਚ ਤਾਂ ਜਦੋਂ ਮੈਂ ਸਕੂਲ ਟਾਈਮ ਵੀ ਮੈਂ ਪੜ੍ਹਦੀ ਸੀ, ਮੈਨੂੰ ਮੇਰੇ ਮੰਮੀ ਪਾਪਾ ਵੱਲੋਂ, ਮੇਰੇ ਭਾਈ ਭਰਾਵਾਂ ਵੱਲੋਂ, ਸਾਰਿਆਂ ਵੱਲੋਂ ਬਹੁਤ ਸਹਿਯੋਗ ਰਿਹਾ। ਸਾਰਿਆਂ ਨੇ ਬੜਾ ਰਿਸਪੋਂਸ ਦਿੱਤਾ। ਅੱਜ ਮੇਰੇ ਮਦਰ ਇਸ ਦੁਨੀਆਂ ਤੇ ਨਹੀਂ ਹੈਗੇ, ਪਰ ਪਰਮਾਤਮਾ ਨੇ ਜਿਸ ਸਟੇਜ ਤੇ ਮੈਨੂੰ ਖੜੀ ਕੀਤਾ, ਅੱਜ ਜੇ ਮੇਰੇ ਮੰਮੀ ਹੁੰਦੇ ਤਾਂ ਉਹ ਦੇਖਦੇ ਤਾਂ ਉਹਨਾਂ ਦਾ ਖੁਸ਼ੀ ਚ ਪੈਰ ਨਹੀਂ ਸੀ ਭੁੰਜੇ ਲੱਗਣਾ। ਤੇ ਮੇਰੇ ਡੈਡੀ ਜੀ ਹੈਗੇ ਨੇ, ਬਹੁਤ ਖੁਸ਼ ਹੁੰਦੇ ਨੇ ਮੇਰੇ ਕੰਮ ਤੋਂ। ਤੇ ਸਕੂਲਾਂ ਵੱਲੋਂ ਮੈਂ ਜਿਹੜੇ ਸਕੂਲ ਦੇ ਵਿੱਚ ਨਹੀਂ ਵੀ ਪੜ੍ਹਦੀ ਸੀ, ਹੋਰ ਸਕੂਲਾਂ ਦੇ ਟੀਚਰ ਵੀ ਮੈਨੂੰ ਲੈ ਕੇ ਜਾਂਦੇ ਸੀਗੇ, ਕਿਉਂਕਿ ਸਾਰਿਆਂ ਨੂੰ ਮੇਰੀ ਗਾਇਕੀ ਅੱਛੀ ਲੱਗਦੀ ਸੀਗੀ। ਤੇ ਉਸ ਤੋਂ ਬਾਅਦ ਸਰ ਮੈਰਿਜ ਹੋ ਗਈ। ਮੈਰਿਜ ਤੋਂ ਬਾਅਦ ਫਿਰ ਉਹੀ ਗੱਲ ਜਿੱਦਾਂ ਤੁਸੀਂ ਕਿਹਾ ਸੀ ਕਿ ਪਰਿਵਾਰ ਨੂੰ, ਸਹੁਰੇ ਪਰਿਵਾਰ ਨੂੰ ਨਹੀਂ ਸੀ ਮਨਜ਼ੂਰ ਹਨ। ਤੇ ਮੈਂ ਬਹੁਤ ਸਾਲ ਸਟੋਪ ਰੱਖਿਆ ਗਾਇਕੀ ਦੇ ਵਿੱਚ, ਦੁਬਾਰਾ ਤੋਂ ਮੈਂ 16 ਸਾਲਾਂ ਬਾਅਦ ਫਿਰ ਤੋਂ ਕੰਮ ਸ਼ੁਰੂ ਕੀਤਾ ਜੀ।
0: ਅੱਛਾ।
1: ਤੇ 16 ਸਾਲਾਂ ਬਾਅਦ ਵੀ ਪਰਮਾਤਮਾ ਦੀ ਇੰਨੀ ਬਖਸ਼ਿਸ਼ ਰਹੀ, ਇੰਨੀ ਕਿਰਪਾ ਰਹੀ ਆ ਵੀ ਬਹੁਤ ਰਿਸਪੋਂਸ ਮਿਲਿਆ ਮੇਰੇ ਸਾਰੇ ਗੀਤਾਂ ਨੂੰ, ਮੇਰੀਆਂ ਸਾਰੀਆਂ ਸਟੇਜਾਂ ਨੂੰ।
0: 16 ਸਾਲ ਬਾਅਦ ਫਿਰ ਸਹੁਰਾ ਪਰਿਵਾਰ ਮੰਨ ਗਿਆ ਕਿ ਜਾਂ ਫਿਰ ਕੋਈ ਯਤਨ ਕੀਤਾ, ਸਟਰਗਲ ਕੀਤਾ?
1: ਨਹੀਂ, ਮੰਨੇ ਤਾਂ ਜੀ ਉਹ ਹਲੇ ਵੀ ਨਹੀਂ ਹੈਗੇ ਸੀ। ਤੇ ਅਸੀਂ ਜਿੱਦਾਂ ਹੁਣ ਥੋੜੇ ਟਾਈਮ ਤੋਂ ਸਾਨੂੰ ਹੋ ਗਏ ਜੀ, 5 ਤੋਂ 7 ਸਾਲ ਹੋ ਗਏ ਅਸੀਂ ਅਲੱਗ ਹੋ ਗਏ ਸੀਗੇ ਜੀ। ਅਸੀਂ ਤਾਂ ਅਲੱਗ ਨਹੀਂ ਹੋਣਾ ਚਾਹੁੰਦੇ ਸੀਗੇ, ਘਰਦਿਆਂ ਨੇ ਸਾਨੂੰ ਅਲੱਗ ਕਰਤਾ ਜੀ। ਤੇ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਮੈਂ ਜਿੱਦਾਂ ਘਰ ਦੇ ਵਿੱਚ ਜਦੋਂ ਮੈਂ ਗਾਉਣਾ, ਮੈਨੂੰ ਸ਼ੌਂਕ ਸੀਗਾ ਕਿ ਮੈਂ ਨਾ, ਮੈਨੂੰ ਬਾਹਰ ਨਹੀਂ ਵੀ ਗਾਉਣ ਜਾਣ ਦਾ ਮੌਕਾ ਮਿਲਦਾ ਸੀਗਾ, ਮੇਰੇ ਆਪਣੇ ਜਿਹੜੀ ਰੂਹ ਦੀ ਖੁਰਾਕ ਆ ਗਾਉਣਾ, ਹਨਾ। ਮੈਂ ਸਪੀਕਰ ਵਗੈਰਾ ਲਾ ਲਿਆ, ਮੈਂ ਗਾਉਂਦੀ ਰਹਿਣਾ। ਤੇ ਮੇਰੇ ਹਸਬੈਂਡ ਬੜਾ ਖੁਸ਼ ਹੋਏ ਮੈਨੂੰ ਸੁਣ ਕੇ ਗਾਉਂਦੇ ਹੋਏ, ਹਨਾ। ਤੇ ਇੱਕ ਅਚਾਨਕ ਹੀ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚ ਕਿਤੇ ਚੌਂਕੀ ਸੀਗੀ ਬਾਬਾ ਜੀ ਦੇ ਨਾਮ ਦੀ, ਅਸੀਂ ਚਾਹ ਪਲਾਈ ਤੇ ਉੱਥੇ ਮੈਂ ਥੋੜਾ ਜਿਹਾ ਗਾਇਆ। ਤੇ ਉੱਥੇ ਇੱਕ ਬਹੁਤ ਵਧੀਆ ਮਿਊਜ਼ਿਕ ਡਾਇਰੈਕਟਰ ਆਏ ਹੋਏ ਸੀਗੇ, ਤੇ ਉਹਨਾਂ ਨੇ ਮੈਨੂੰ ਬੜੀ ਸ਼ਾਬਾਸ਼ੀ ਦਿੱਤੀ, ਹਨਾ, ਬੜਾ ਹੌਸਲਾ ਦਿੱਤਾ। ਕਹਿੰਦੇ ਬੇਟਾ ਤੂੰ ਬਹੁਤ ਅੱਛਾ ਗਾਉਂਦੀ ਆ, ਵੀ ਤੂੰ ਗਾਇਆ ਕਰ। ਫਿਰ ਮੈਂ ਦੱਸਿਆ, ਮੈਂ ਕਿਹਾ ਜੀ ਸਾਡੇ ਘਰ ਦੇ ਵਿੱਚ ਗਾਉਣ ਨਹੀਂ ਦਿੰਦੇ, ਇੱਦਾਂ ਇੱਦਾਂ ਕਰਕੇ ਪ੍ਰੋਬਲਮ। ਫਿਰ ਮੇਰੇ ਹਸਬੈਂਡ ਕਹਿੰਦੇ ਨਹੀਂ ਤੂੰ ਗਾਇਆ ਕਰ। ਤੇ ਮੈਨੂੰ ਸਭ ਤੋਂ ਪਹਿਲਾਂ ਜੀ ਬਾਬਾ ਜੀ ਦਾ ਜਾਗਰਣੀ ਬੁੱਕ ਹੋਇਆ ਸੀਗਾ, ਤੇ ਮੈਂ ਪਹਿਲਾ ਪ੍ਰੋਗਰਾਮ ਆਪਣੇ ਇੱਧਰ ਨਕੋਦਰ ਦੇ ਕੋਲ ਹੈਗਾ ਪਿੰਡ, ਉੱਥੇ ਲਾਇਆ ਸੀਗਾ। ਤੇ ਬੜਾ ਉਸ ਪ੍ਰੋਗਰਾਮ ਤੋਂ ਬਾਅਦ ਬੜੀ ਕਿਰਪਾ ਰਹੀ ਆ, ਤੇ ਉਸ ਤੋਂ ਬਾਅਦ ਚੱਲੋ ਚੱਲ ਕੰਮ ਸ਼ੁਰੂ ਹੋ ਰਿਹਾ ਜੀ। ਤੇ ਬਸ ਇੰਨੇ ਸਾਲ ਜਿਹੜੇ ਮਤਲਬ ਸਟੋਪ ਵਿੱਚ ਰਿਹਾ, ਉਹ ਬਸ ਇਹੀ ਰਿਹਾ ਕਿ ਗਾਉਣ ਜਾਣ ਦੀ ਇਜਾਜ਼ਤ ਨਹੀਂ ਸੀਗੀ ਜੀ। ਤੇ ਅੱਜ ਜਦੋਂ ਗਾਉਣ ਲੱਗੇ ਆ ਤੇ ਅੱਜ ਸਾਰੇ ਖੁਸ਼ ਆ।
0: ਇੱਕ ਤਾਂ ਹੁੰਦਾ ਅਲੱਗ ਹੋਣਾ, ਇੱਕ ਹੁੰਦਾ ਥਲੱਗ ਹੋਣਾ
1: ਜੀ।
0: ਤੁਸੀਂ ਅਲੱਗ ਹੀ ਹੋ, ਥਲੱਗ ਤਾਂ ਨਹੀਂ ਹੋ, ਇਹਨਾਂ ਨਾਲ ਬੋਲਣਾ ਤਾਂ ਨਹੀਂ ਬੰਦ ਕੀਤਾ?
1: ਨਹੀਂ ਜੀ ਨਹੀਂ, ਸਾਰੇ ਠੀਕ ਠਾਕ ਆ ਜੀ, ਵਧੀਆ ਬੋਲ ਚਾਲ ਹੈ।
0: ਚਲੋ ਗੱਲ ਹੈ ਕਿ ਜਿੱਦਾਂ ਕਹਿੰਦੇ ਹਾਂ ਕਿ ਦੂਰੀਆਂ ਜਿਹੜੀਆਂ ਹੈ ਉਹ ਕਿਤੇ ਨਾ ਕਿਤੇ ਹੋਣੀਆਂ ਵੀ ਚਾਹੀਦੀਆਂ ਨੇ, ਪਰ ਇੰਨੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਕਿਸੇ ਨਾਲ ਗੱਲ ਕਰਨ ਦੇ ਕਾਬਿਲ ਵੀ ਨਾ ਰਹੋ। ਆਪਣੇ ਆਪ ਨੂੰ ਉਨਾ ਕੁ ਰੱਖੋ ਕਿ ਜਦੋਂ ਕਿਸੇ ਨੂੰ ਮਿਲੋ ਤੇ ਏਦਾਂ ਮਿਲੋ ਕਿ ਯਾਰ ਹਾਂ ਵਾਕਈ ਪਹਿਲੀ ਵਾਰ ਮਿਲ ਰਹੇ ਹਾਂ। ਅੱਛਾ, ਜਿੱਦਾਂ ਤੁਸੀਂ ਕਿਹਾ ਕਿ ਗਾਇਕੀ ਦੇ ਖੇਤਰ ਦੇ ਵਿੱਚ ਦਿੱਕਤਾਂ ਵੀ ਬੜੀਆਂ ਨੇ, ਜਿੱਦਾਂ ਕਹਿੰਦੇ ਹਰ ਕੋਈ ਕਿੱਤਾ ਪ੍ਰੋਫੈਸ਼ਨ ਜਿਹੜਾ ਹੈ ਉਹ 'ਚ ਅਲੱਗ ਤਰ੍ਹਾਂ ਦੀਆਂ ਪਰੇਸ਼ਾਨੀਆਂ, ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ, ਇਹ ਆਪਾਂ ਸਾਰੇ ਜਾਣਦੇ ਹਾਂ ਕਿ ਗਰੁੱਪ ਨੂੰ ਲੈ ਕੇ ਚੱਲਣਾ, ਗਰੁੱਪ ਦੇ ਵਿੱਚ ਮਿਊਜ਼ੀਸ਼ੀਅਨਸ ਨੇ, ਹਨਾ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਤੇ ਉਹਦੇ 'ਚ ਕੁਛ ਸਮੱਸਿਆਵਾਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਆਉਂਦੀਆਂ ਹੈ ਜਾਂ ਕਿੱਦਾਂ ਕਰਦੇ ਹੋ ਫਿਰ ਉਹਨੂੰ ਹੈਂਡਲ ਕਿੱਦਾਂ ਕਰਦੇ?
1: ਤਕਰੀਬਨ ਤਾਂ ਜੀ ਮੇਰੇ ਤੇ ਤਾਂ ਕਿਰਪਾ ਇੱਦਾਂ ਦੀ ਰਹੀ ਹੈ, ਵੈਸੇ ਮੈਂ ਬਹੁਤ ਸੁਣਨਾ ਚਾਹੁੰਦਾ ਕਿ ਕੁੜੀਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ, ਹਨਾ। ਤੇ ਮੈਂ ਤਾਂ ਕੁਦਰਤੀ ਉਹ ਬਾਬਾ ਇੱਦਾਂ ਸਮਝ ਸਕਦੇ ਆਪਾਂ ਵੀ ਮਹਾਮਾਈ ਦੀ ਕਿਰਪਾ ਕਹਿ ਲਓ, ਬਾਬਾ ਜੀ ਦੀ ਕਿਰਪਾ ਕਹਿ ਲਓ, ਰੱਬ ਦੀ ਰਹਿਮਤ ਕਹਿ ਲਓ, ਵੀ ਮੈਨੂੰ ਕੋਈ ਇੱਦਾਂ ਦੀ ਦਿੱਕਤ ਦਾ ਕਦੇ ਸਾਹਮਣਾ ਨਹੀਂ ਕਰਨਾ ਪਿਆ। ਮੈਂ ਜਿੱਥੇ ਵੀ ਪ੍ਰੋਗਰਾਮ ਲਾਉਣ ਜਾਂਦੀ ਹਾਂ ਸਾਡਾ ਬੜਾ ਵਧੀਆ ਪ੍ਰੋਗਰਾਮ ਲੱਗਦਾ ਔਰ ਸਰੋਤੇ ਬੜਾ ਪਿਆਰ ਕਰਦੇ ਨੇ।
0: ਕਿ ਦੇਖੋ, ਸੰਘਰਸ਼ ਤਾਂ ਜ਼ਿੰਦਗੀ ਦਾ ਹਿੱਸਾ ਹੈ, ਤੇ ਜਿਸ ਸੰਘਰਸ਼ ਦੇ ਨਾਲ ਤੁਹਾਡੀ ਜ਼ਿੰਦਗੀ ਚੱਲਦੀ ਹੈ ਤੇ ਉਹ ਤੁਹਾਡਾ ਪ੍ਰੋਫੈਸ਼ਨ ਬਣ ਜੇ ਜਾਂ ਕਿੱਤਾ ਬਣ ਜੇ ਜਾਂ ਸ਼ੌਕ ਹੋਵੇ ਤੇ ਉਹ ਹੋਰ ਜ਼ਿਆਦਾ ਵਧੀਆ ਗੱਲ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਤੁਸੀਂ ਜਿਹੜਾ ਹੈ ਅੱਗੇ ਦੇ ਅੱਗੇ ਵੱਧਦੇ ਰਹੋ, ਸਰੋਤਿਆਂ ਦੇ ਨਾਲ ਤੁਹਾਡਾ ਜੁੜਾਵ, ਤੁਹਾਡਾ ਲਗਾਵ, ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਬਹੁਤ ਧੰਨਵਾਦ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।

ਥਾਇ ਮਹਾ ਦਇਆ ਕਿਰਪਾ ਕਰ ਦਸਾਈ ਕਾਰ ਕਰਾਏ ਸੀ ਉਹ ਸੇਵਕ ਸੇਵਕ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋਜਿੰਦਿਆ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੇ ਸਹਾਇ ਵਾਰ, ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਆਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ

ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ